0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਕੈਲਗਰੀਜ਼ ਓਲਡੇਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
3: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
2: ਵਿਜ਼ਿਟ sabrang.ca
4: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.

0: ਰੋਕਣ ਦੇ, ਬਟ ਜਦੋਂ ਸਾਰੇ ਹੀ ਇਸ ਤਰ੍ਹਾਂ ਦੇ ਹੋਣਗੇ ਤੁਸੀਂ ਕਿਹਨੂੰ ਕਿਹਨੂੰ ਰੋਕੋਗੇ? ਸੋ ਇਸ ਕਰਕੇ ਬੜਾ ਮੁਸ਼ਕਿਲ ਇਹ ਕੰਮ ਜਿਹੜਾ ਹੋ ਜਾਂਦਾ। ਥੋੜੀ ਜਿਹੀ ਗੱਲਬਾਤ ਹੋ ਰਹੀ ਹੈ, ਸੁਣਦੇ ਹਾਂ ਫਿਰ ਇਸ ਤੋਂ ਬਾਅਦ ਵਾਪਸ ਮਿਲਦੇ ਹੋਰ ਗੱਲਾਂ ਕਰਦੇ।
1: ਔਰ ਅਬ ਆਪਕੋ ਮਿਲਵਾਤੇ ਹੈ ਇਨਸੇ ਜੋ ਪਿਛਲੇ ਦਿਨੋਂ ਇੰਟਰਨੈਟ ਪੇ ਛਾਏ ਰਹੇ, ਇੱਕ ਐਸਾ ਡੌਗੀ ਜੋ ਦੁਨੀਆ ਮੇ ਸ਼ਾਂਤੀ ਕਾ ਸੰਦੇਸ਼ ਦੇ ਰਹੇ, ਬਹੁਤ ਭਿਕਸ਼ੂਓਂ ਕੇ ਸਾਥ ਚਲਤਾ ਦਿਖਾ ਥਾ, ਲੇਕਿਨ ਇਸ ਡੌਗੀ ਕਾ ਭਾਰਤ ਸੇ ਕਿਆ ਨਾਤਾ ਹੈ, ਦੇਖੀਏ ਇਹ ਰਿਪੋਰਟ।
2: ਮਿਲੀ ਇਸ ਡੌਗੀ ਸੇ, ਨਾਮ ਹੈ ਆਲੋਕ, ਜੋ ਬੌਧ ਭਿਕਸ਼ੂਓਂ ਕੇ ਸਾਥ ਅਮੇਰਿਕਾ ਮੇ 3000 ਕਿਲੋਮੀਟਰ ਸੇ ਜ਼ਿਆਦਾ ਕਾ ਸਫ਼ਰ ਤੈਅ ਕਰ ਕਈਓਂ ਕਾ ਦਿਲ ਜੀਤ ਚੁਕਾ ਹੈ। ਦੇਖਤੇ ਹੀ ਦੇਖਤੇ ਵੋ ਸੋਸ਼ਲ ਮੀਡੀਆ ਸਟਾਰ ਬਨ ਗਯਾ। ਵਾਕ ਫਾਰ ਪੀਸ ਬੌਧ ਭਿਕਸ਼ੂਓਂ ਕੀ ਇੱਕ ਪਹਿਲ ਹੈ, ਜਿਸ ਕਾ ਮਕਸਦ ਹੈ ਦੁਨੀਆ ਮੇ ਸ਼ਾਂਤੀ, ਕਰੁਣਾ ਔਰ ਅਹਿੰਸਾ ਕਾ ਸੰਦੇਸ਼ ਫੈਲਾਨਾ। ਹਜ਼ਾਰੋਂ ਲੋਗੋਂ ਨੇ ਆਲੋਕ ਕੇ ਸਫ਼ਰ ਕੋ ਆਨਲਾਈਨ ਫਾਲੋ ਕੀਆ। ਬਰਫੀਲੇ ਰਾਸਤੇ ਹੋਂ, ਤਪਤੀ ਗਰਮੀ ਹੋਂ ਯਾ ਫਿਰ ਸੜਕ ਪਰ ਗੁਜ਼ਰਤੇ ਲੰਬੇ ਦਿਨ, ਆਲੋਕ ਹਰ ਕਦਮ ਪਰ ਭਿਕਸ਼ੂਓਂ ਕੇ ਸਾਥ ਰਹਾ। ਸਾਲ 2022 ਮੇ ਭਾਰਤ ਮੇ ਯਾਤਰਾ ਕੇ ਦੌਰਾਨ ਆਲੋਕ ਪਹਿਲੀ ਬਾਰ ਬੌਧ ਮੰਕਸ ਕੇ ਸਾਥ ਜੁੜਾ।
3: ਹਮ 112 ਦਿਨ ਤੱਕ ਪੈਦਲ ਚੱਲ ਰਹੇ ਥੇ, ਆਲੋਕ ਛਠੇ ਦਿਨ ਹਮਾਰੇ ਸਾਥ ਜੁੜਾ ਔਰ ਪੂਰੀ ਯਾਤਰਾ ਮੇ ਹਮਾਰੇ ਸਾਥ ਬਣਾ ਰਹਾ।
2: ਧੀਰੇ ਧੀਰੇ ਭਿਕਸ਼ੂਓਂ ਨੇ ਉਸੇ ਅਪਣਾ ਲਿਆ ਔਰ ਉਸਕਾ ਨਾਮ ਰਖਾ ਆਲੋਕ, ਜਿਸਕਾ ਮਤਲਬ ਹੈ ਪ੍ਰਕਾਸ਼। ਅਮੇਰਿਕਾ ਕੀ ਯਾਤਰਾ ਕੇ ਬਾਅਦ ਆਲੋਕ ਸ਼੍ਰੀਲੰਕਾ ਗਯਾ, ਫਿਰ ਥਾਈਲੈਂਡ ਪਹੁੰਚਾ ਔਰ ਅਬ ਵੋ ਭਾਰਤ ਮੇ ਵਾਕ ਫਾਰ ਪੀਸ ਕੇ ਭਿਕਸ਼ੂਓਂ ਕੇ ਸਾਥ ਹੈ। ਇੱਕ ਐਸਾ ਸਫ਼ਰ ਜਿਸਨੇ ਇੱਕ ਸਟ੍ਰੇ ਡੌਗ ਕੋ ਸ਼ਾਂਤੀ ਔਰ ਦੋਸਤੀ ਕਾ ਪ੍ਰਤੀਕ ਬਣਾ ਦਿਆ।
1: ਔਰ ਸ਼ੰਘਾਈ ਮੇ ਖੁੱਲ ਗਿਆ ਹੈ ਡੌਗ ਕਿੰਡਰਗਾਰਟਨ, ਪਾਲਤੂ ਕੁੱਤੋ ਕੇ ਲਈ ਯਹਾਂ ਪੂਰੇ ਦਿਨ ਕੀ ਕਲਾਸ, ਟ੍ਰੈਡਮਿਲ, ਸਨੈਕਸ ਔਰ ਲਾਈਵ ਪਿਆਨੋ ਔਰ ਮਿਊਜ਼ਿਕ ਤੱਕ ਕਾ ਇੰਤਜ਼ਾਮ ਹੈ। ਸੁਬਹ ਕੇ 9 ਵਜੇ ਸ਼ੰਘਾਈ ਕੇ ਸਬਸੇ ਕਿਊਟ ਡੌਗਸ ਕੀ ਕਲਾਸ ਸ਼ੁਰੂ ਹੋ ਚੁੱਕੀ ਹੈ ਔਰ ਮਹੀਨੇ ਕਾ ਖਰਚ ਇਨਕੇ ਲਈ ਹੈ ਲਗਭਗ 4000 ਯੁਆਨ, ਯਾਨੀ ਕਰੀਬ 56,000 ਰੁਪਏ। ਔਰ ਬੀਬੀਸੀ ਦੁਨੀਆ ਮੇ ਆਜ ਬਸ ਇਤਨਾ ਹੀ। ਸ਼ੋਅ ਸੇ ਜੁੜਾ ਫੀਡਬੈਕ ਦੇਣ ਕੇ ਲਈ ਆਪ ਮੁਝੇ ਐਕਸਪਰਟ ਲਿਖ ਸਕਤੇ ਹੈ, ਮੇਰਾ ਹੈਂਡਲ ਹੈ @bbcsarika। ਅਬ ਆਪ ਸੇ ਮੁਲਾਕਾਤ ਹੋ।
0: ਸ੍ਰੀ ਜੀ ਕੁਛ ਇੱਕ ਖਾਸ ਖਬਰਾਂ ਤੇ ਗੱਲਾਂ ਤੇ ਜਿਹੜੀ ਸੁਣੀਆਂ, ਵੈਸੇ ਮਸ਼ਹੂਰੀ ਤੇ ਭਿਕਸ਼ੂਆਂ ਦੀ ਹੋਣੀ ਚਾਹੀਦੀ ਸੀ ਵੀ ਜਿਹੜੇ ਇੰਨੀ ਮਿਹਨਤ ਦੇ ਨਾਲ ਕਿੰਨੇ ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਦੁਨੀਆਂ ਦੇ ਵਿੱਚ ਪੀਸ ਦੀ ਗੱਲ ਕਰਨ ਵਾਸਤੇ ਆਏ ਆ, ਬਟ ਨਾਲ ਦੀ ਨਾਲ ਹੀ ਲੋਕ ਦੀ ਵੀ ਚਰਚਾ ਹੋ ਰਹੀ ਹੈ, ਕਿਉਂਕਿ ਲੋਕ ਜਿਹੜਾ ਉਹ ਆਪਣਾ ਨਾਲ ਭਿਕਸ਼ੂ ਨੂੰ ਚੱਲਿਆ। ਇਸ ਤਰ੍ਹਾਂ ਮੈਨੂੰ ਲੱਗਦਾ ਬਾਕੀ ਵੀ ਲੋਕੀ ਜਿਹੜੇ ਇਸੇ ਤਰੀਕੇ ਨਾਲ ਜੁੜਨੇ ਚਾਹੀਦੇ ਆ ਤਾਂ ਕਿ ਉਹ ਵੀ ਅੱਗੇ ਹੋ ਕੇ ਤੇ ਵੱਧ ਸਕਣ। ਇੱਕ ਛੋਟੀ ਜਿਹੀ ਮੈਸੇਜ ਜਿਹੜਾ ਜੀ ਉਹ ਮੇਰੀਆਂ ਅੱਖਾਂ ਦੇ ਸਾਹਮਣੇ ਆ ਗਿਆ, ਪਤਾ ਨੀ ਕਹਿੰਦੇ ਵੀ 4 ਮਿੰਟ ਦੀ ਸਟੋਰੀ ਹੈ ਜਿਹੜੀ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ। ਦੇਖਦੇ ਹਾਂ ਕੀ ਕਹਿੰਦੀ ਹੈ ਕਿ ਵੀ ਜਿਹਦੇ ਨਾਲ ਜ਼ਿੰਦਗੀ ਲੋਕਾਂ ਦੀ ਬਦਲ ਜਾਂਦੀ ਹੈ ਕਿ ਨਹੀਂ ਬਦਲ ਜਾਂਦੀ। ਤੁਸੀਂ ਵੀ ਸੁਣੋ ਤੇ ਮੈਂ ਵੀ ਸੁਣਦਾ, ਫਿਰ ਇਸ ਤੋਂ ਬਾਅਦ ਆਪਾਂ ਬਾਕੀ ਦੀਆਂ ਗੱਲਾਂ ਪਤਾ ਜਿਹੜੀਆਂ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਇਸ ਛੋਟੀ ਜਿਹੀ ਇੱਕ ਮੈਸੇਜ ਤੋਂ ਬਾਅਦ। ਫਿਰ ਆਪਾਂ ਆਪਣੀਆਂ ਬਾਕੀ ਦੀਆਂ ਗੱਲਾਂ ਪਤਾ ਜਿਹੜੀਆਂ ਜੀ ਉਹ ਕਰਦੇ ਹਾਂ।
4: ਕਿਸੇ ਨੇ ਬੜੇ ਕਮਾਲ ਕੀ ਬਾਤ ਕਹੀ ਹੈ ਕਿ ਇਮੋਸ਼ਨਲ ਲੋਕ ਜੋ ਰਿਸ਼ਤੇ ਹੈ ਉਹਨੇ ਸੰਭਾਲਤੇ ਹੈ, ਜੋ ਪ੍ਰੈਕਟੀਕਲ ਲੋਕ ਹੈ ਉਹ ਰਿਸ਼ਤੋਂ ਕਾ ਫਾਇਦਾ ਉਠਾਤੇ ਹੈ ਔਰ ਜੋ ਪ੍ਰੋਫੈਸ਼ਨਲ ਲੋਕ ਹੋਤੇ ਹੈ ਵੋ ਤੋ ਫਾਇਦਾ ਦੇਖ ਕਰ ਹੀ ਰਿਸ਼ਤੇ ਬਣਾਤੇ ਹੈ। ਨਮਸਤੇ, ਮੈਂ ਹੂੰ ਆਰਜੇ ਕਾ। ਕਿਸੇ ਨੇ ਬੜੇ ਕਮਾਲ ਕੀ ਬਾਤ ਕਹੀ ਹੈ ਕਿ ਇਮੋਸ਼ਨਲ ਲੋਕ ਜੋ ਰਿਸ਼ਤੇ ਹੈ ਉਹਨੇ ਸੰਭਾਲਤੇ ਹੈ, ਜੋ ਪ੍ਰੈਕਟੀਕਲ ਲੋਕ ਹੈ ਉਹ ਰਿਸ਼ਤੋਂ ਕਾ ਫਾਇਦਾ ਉਠਾਤੇ ਹੈ ਔਰ ਜੋ ਪ੍ਰੋਫੈਸ਼ਨਲ ਲੋਕ ਹੋਤੇ ਹੈ ਵੋ ਤੋ ਫਾਇਦਾ ਦੇਖ ਕਰ ਹੀ ਰਿਸ਼ਤੇ ਬਣਾਤੇ ਹੈ। ਨਮਸਤੇ, ਮੈਂ ਹੂੰ ਆਰਜੇ ਕਾਰਤਿਕ। ਇੱਕ ਬੜੀ ਛੋਟੀ ਜਿਹੀ ਕਹਾਣੀ, ਇੱਕ ਰਾਜਾ ਕੀ ਜਿਸਨੇ ਆਪਣੇ ਦਰਬਾਰ ਮੇ ਪੂਛਾ ਆਪਣੇ ਮੰਤਰੀ ਸੇ ਕਿ ਮੰਤਰੀ ਜੀ ਬਤਾਈਏ ਐਸਾ ਕੌਨ ਸਾ ਕੂਆ ਹੈ ਜਿਸਮੇ ਵਿਅਕਤੀ ਗਿਰ ਜਾਏ ਇੱਕ ਬਾਰ ਤੋ ਵੋ ਬਾਹਰ ਨਹੀਂ ਆ ਸਕਤਾ, ਉਸਕਾ ਬਾਹਰ ਆਨਾ ਨਾਮੁਮਕਿਨ ਹੈ। ਮੰਤਰੀ ਨੇ ਬਹੁਤ ਜ਼ੋਰ ਦਿਆ ਆਪਣੇ ਦਿਮਾਗ ਪਰ ਲੇਕਿਨ ਉਸੇ ਜਵਾਬ ਨਹੀਂ ਮਿਲਾ, ਉਸੇ ਸਮਝ ਨਹੀਂ ਆ ਤਾਂ ਕਿਆ ਜਵਾਬ ਦੂੰ। ਮੰਤਰੀ ਨੇ ਫਿਰ ਸੋਚ ਕਰਕੇ ਕਿਹਾ ਕਿ ਕੋਈ ਸਾ ਵੀ ਕੂਆ ਜਿਸਮੇ ਪਾਣੀ ਹੈ ਉਸਮੇ ਅਗਰ ਵਿਅਕਤੀ ਗਿਰ ਗਿਆ ਤੋ ਬਾਹਰ ਕਹਾਂ ਪਾਤਾ, ਅਗਰ ਉਸਕੋ ਤੈਰਨਾ ਨਹੀਂ ਆਤਾ ਤੋ ਨਿਕਲ ਨਹੀਂ ਪਾਏਗਾ। ਸਭ ਲੋਕ ਹੱਸਣੇ ਲੱਗੇ ਔਰ ਕਹਿਣ ਲੱਗੇ ਅਰੇ ਇਹ ਕੌਨ ਸੀ ਬਾਤ ਹੋਈ, ਆਪ ਰੱਸੀ ਫੇਂਕ ਦੇਂਗੇ ਤੋ ਵਿਅਕਤੀ ਰੱਸੀ ਕੇ ਸਾਰੇ ਉੱਪਰ ਆ ਜਾਏਗਾ ਔਰ ਅਗਰ ਆਪ ਕਿਸੀ ਤੈਰਾਕ ਕੋ ਨੀਚੇ ਭੇਜ ਦੇਂਗੇ ਕੂਏ ਮੇ ਤੋ ਤੈਰਾਕ ਉਸਕੋ ਲੇਕਰ ਕੇ ਆ ਜਾਏਗਾ। ਪਾਣੀ ਵਾਲੇ ਕੂਏ ਸੇ ਤੋ ਬਾਹਰ ਆਨਾ ਬੜਾ ਆਸਾਨ ਹੈ। ਰਾਜਾ ਆਪਣੇ ਮੰਤਰੀ ਕੀ ਤਰਫ ਦੇਖ ਕਰ ਕਹਿਣ ਲੱਗੇ ਕਿ ਮੰਤਰੀ ਜੀ ਮੈਂ ਤੋ ਆਪਕੋ ਬੜਾ ਬੁੱਧੀਮਾਨ ਮਾਨਤਾ ਥਾ ਇਸੀਲੀਏ ਤੋ ਮੰਤਰੀ ਬਣਾਇਆ, ਲੇਕਿਨ ਆਪਕੇ ਪਾਸ ਵੀ ਇਸਕਾ ਜਵਾਬ ਨਹੀਂ ਹੈ। ਚਲੀਏ, ਮੈਂ ਆਪਕੋ 7 ਦਿਨ ਦੀਏ, 7 ਦਿਨ ਕਾ ਸਮੇਂ ਹੈ ਇਸ ਪ੍ਰਸ਼ਨ ਕਾ ਉੱਤਰ ਲੇਕਰ ਕੇ ਆਈਏ ਕਿ ਐਸਾ ਕੌਨ ਸਾ ਕੂਆ ਹੈ ਜਿਸਮੇ ਵਿਅਕਤੀ ਇੱਕ ਬਾਰ ਗਿਰ ਗਿਆ ਤੋ ਉਸਕਾ ਬਾਹਰ ਨਿਕਲਣਾ ਨਾਮੁਮਕਿਨ ਹੈ। ਮੰਤਰੀ ਜੋ ਥਾ ਉਸਨੇ ਕਹਾ ਠੀਕ ਹੈ ਮਹਾਰਾਜ, ਮੈਂ ਪੂਰਾ ਪ੍ਰਯਾਸ ਕਰੂੰਗਾ। ਰਾਜਾ ਨੇ ਕਿ ਪ੍ਰਯਾਸ ਨਹੀਂ, ਮੁਝੇ ਉੱਤਰ ਚਾਹੀਏ ਔਰ ਅਗਰ ਆਪਨੇ ਉੱਤਰ ਨਹੀਂ ਦਿਆ 7 ਦਿਨ ਬਾਅਦ ਆਪਕਾ ਮੰਤਰੀ ਪਦ ਚਲਾ ਜਾਏਗਾ। ਮੰਤਰੀ ਜੋ ਥਾ ਉਸਨੇ ਕਹਾ ਠੀਕ ਹੈ ਮਹਾਰਾਜ, ਮੈਂ ਪੂਰਾ ਪ੍ਰਯਾਸ ਕਰੂੰਗਾ। ਰਾਜਾ ਨੇ ਕਿ ਪ੍ਰਯਾਸ ਨਹੀਂ, ਮੁਝੇ ਉੱਤਰ ਚਾਹੀਏ ਔਰ ਅਗਰ ਆਪਨੇ ਉੱਤਰ ਨਹੀਂ ਦਿਆ 7 ਦਿਨ ਬਾਅਦ ਆਪਕਾ ਮੰਤਰੀ ਪਦ ਚਲਾ ਜਾਏਗਾ। ਮੰਤਰੀ ਕੇ ਸਾਹਮਣੇ ਅਬ ਤੋ ਜੀਵਨ ਮਰਨ ਕਾ ਪ੍ਰਸ਼ਨ ਥਾ, ਕਰੇਂ ਤੋ ਕਰੇਂ ਕਿਆ। देने के प्रयास नहीं, मुझे उत्तर चाहिए। और अगर आपने उत्तर नहीं दिया, 7 दिन बाद आपका मंत्री पद चला

0: और हॉकिंस सुबह 9 बजे से शाम 6 बजे तक खुले हैं।
1: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक।
0: आपकी सेहत हमारी जिम्मेदारी।
2: नमस्ते सचिका लादा। Listening to Calgary's most popular radio, Radio Sabra, 94.7 FM.
3: Take your business beyond walls and straight to your audience. Sabrang Radio now comes live to your location, bringing energy, excitement, and real-time engagement. From store openings to special events, from product launches to community celebrations, we don't just promote your business, we create an experience your customers remember. Our team reaches your venue, connects with the crowd, and broadcasts your brand across a wide 250-kilometer network. More visibility, more trust, more customers. Let your business be seen, heard, and celebrated. Book your live promotion today with Sabrang Radio. Your brand, on air and on ground. Visit sabrang.ca or call 403-400-0203.
4: ਬਿਲਕੁਲ ਜੀ, ਸਾਧਰਮ ਰੇਡੀ ਦੇ ਪ੍ਰੋਗਰਾਮ ਜਿਹੜੇ ਨੇ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 to 8 ਤੇ ਸੰਡੇ 1 ਤੋਂ ਲੈ ਕੇ 5 ਵਜੇ ਤੱਕ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਥਰੂ ਆਪਣਾ ਮੈਸੇਜ ਪਹੁੰਚਾਉਣਾ ਚਾਹੋ ਤੇ ਜ਼ਰੂਰ ਸਾਨੂੰ ਸੰਪਰਕ ਕਰ ਸਕਦੇ 403-400-0203 ਤੇ ਉਹਦੇ ਨਾਲ ਨਾਲ ਜਿੱਥੇ ਤੁਸੀਂ ਵਧੀਆ ਵੈਬਸਾਈਟ ਜਾਂ ਐਪ ਜਾਂ ਸੋਸ਼ਲ ਮੀਡੀਆ ਦੇ ਤੇ AI ਦੇ ਨਾਲ ਆਪਣੇ ਬਿਜ਼ਨਸ ਦੀ ਕੋਈ ਪ੍ਰਮੋਸ਼ਨ ਕਰਨਾ ਚਾਹੁੰਦੇ ਹੋ ਉਹਦੇ ਵਾਸਤੇ iwebguide.ca ਤੇ ਵਿਜ਼ਿਟ ਕਰਕੇ ਦੇਖ ਸਕਦੇ ਹੋ ਕਿੰਨੀਆਂ ਵਧੀਆ ਤੇ ਖੂਬਸੂਰਤ ਤੇ ਨਾਲ ਦੀ ਨਾਲ ਇਫੈਕਟਿਵ ਵੈਬਸਾਈਟ ਵੀ ਬਣੀ ਹੈ। ਉਹ ਵੈਬਸਾਈਟ ਦੇ ਬਾਰੇ ਵੀ ਤੁਸੀਂ ਜਾਣਕਾਰੀ ਲੈਣੀ ਹੈ ਤੇ iwebguide.ca ਤੇ ਵਿਜ਼ਿਟ ਕਰਕੇ ਦੇਖ ਸਕਦੇ ਹੋ ਜਾਂ ਤੁਸੀਂ ਮੈਨੂੰ ਸੰਪਰਕ ਕਰ ਸਕਦੇ ਹੋ 403-400-0203 ਤੇ। ਕੈਨੇਡਾ ਦੇ ਅੰਦਰ ਵੀ ਕਾਫੀ ਹਲਚਲ ਮਚੀ ਹੈ ਜਿੱਥੇ ਇੰਡੀਅਨਸ ਨੂੰ ਡਿਪੋਰਟ ਕੀਤਾ ਜਾ ਰਿਹਾ ਜਿਹੜੇ ਉਹਦੇ ਬਾਰੇ ਵੀ ਇਨਫੋਰਮੇਸ਼ਨ ਸਾਹਮਣੇ ਆ ਰਹੀ ਹੈ। ਉਹਦੇ ਨਾਲ ਰਿਲੇਟਡ ਕੁਛ ਇੱਕ ਹੋਰ ਖਬਰਾਂ ਜਿਹੜੀਆਂ ਨੇ ਉਧਰ ਵੀ ਚੱਲਦੇ ਹਾਂ ਤੇ ਫਿਰ ਵਾਪਸ ਮਿਲ ਕੇ ਬੈਠਣ ਦਾ ਲੱਗਦਾ ਕਰਦੇ ਹਾਂ।
5: ਸਤਿ ਸ਼੍ਰੀ ਅਕਾਲ, ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ। ਸੋਮਵਾਰ ਨੂੰ ਸਾਫ ਲਫਜ਼ਾਂ ਚ ਐਲਾਨ ਕੀਤਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਮਦਸਥਾ ਚ ਹੋਈ ਇਹ ਡੀਲ ਇਜ਼ਰਾਈਲ ਤੇ ਬਿਲਕੁਲ ਵੀ ਲਾਗੂ ਨਹੀਂ ਹੋਵੇਗੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਜ਼ਰਾਈਲ ਆਪਣੇ ਸੁਰੱਖਿਆ ਫੈਸਲੇ ਖੁਦ ਲੈਣ ਲਈ ਪੂਰੀ ਤਰ੍ਹਾਂ ਆਜ਼ਾਦ ਹੈ। ਦੱਸ ਦਈਏ ਕਿ ਇਜ਼ਰਾਈਲੀ ਮੰਤਰੀ ਦਾ ਇਹ ਬਿਆਨ ਉਦੋਂ ਆਇਆ ਹੈ ਜਦੋਂ ਅਮਰੀਕਾ ਤੇ ਇਰਾਨ ਵਿਚਕਾਰ ਹੌਰਮੂਜ਼ ਸਟ੍ਰੇਟ ਨੂੰ ਦੁਬਾਰਾ ਖੋਲਣ ਅਤੇ ਜੰਗ ਦੀ ਇੱਕ ਅਸਥਾਈ ਜੰਗਬੰਦੀ ਨੂੰ ਅੱਗੇ ਵਧਾਉਣ ਤੇ ਸ਼ੁਰੂਆਤੀ ਸਹਿਮਤੀ ਬਣੀ ਹੈ। ਇਸ ਸਮਝੌਤੇ ਤੇ ਸ਼ੁੱਕਰਵਾਰ 19 ਜੂਨ ਨੂੰ ਸਵਿਟਜ਼ਰਲੈਂਡ 'ਚ ਰਸਮੀ ਤੌਰ ਤੇ ਦਸਤਖਤ ਹੋਣ ਦੀ ਉਮੀਦ ਹੈ। ਸ਼ਾਂਤੀ ਸਮਝੌਤੇ ਦੇ ਐਲਾਨ ਤੋਂ ਬਾਅਦ ਇਜ਼ਰਾਈਲੀ ਮੰਤਰੀ ਗਵੇਰ ਨੇ ਦੋ ਟੁੱਕ ਅੰਦਾਜ਼ 'ਚ ਕਿਹਾ ਕਿ ਇਜ਼ਰਾਈਲ ਆਪਣੇ ਸੁਰੱਖਿਆ ਹਿੱਤਾਂ ਨੂੰ ਅੰਤਰਰਾਸ਼ਟਰੀ ਸਮਝੌਤਿਆਂ ਦੇ ਭਰੋਸੇ ਤੇ ਨਹੀਂ ਛੱਡ ਸਕਦਾ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇੱਕ ਲੰਬੀ ਪੋਸਟ 'ਚ ਲਿਖਿਆ ਕਿ ਟਰੰਪ ਦਾ ਸਮਝੌਤਾ ਸਾਨੂੰ ਬੰਨ ਨਹੀਂ ਸਕਦਾ। ਉਨ੍ਹਾਂ ਨੇ ਸ਼ਿਪ ਮੁਕਾਬਲੇ ਕਰਵਾਉਂਦਿਆਂ ਆਪਣਾ 80ਵਾਂ ਜਨਮ ਦਿਨ ਮਨਾਇਆ ਅਤੇ ਪੂਰੇ ਮੇਲੇ ਤੇ $6 ਕਰੋੜ ਖਰਚ ਕਰ ਦਿੱਤੇ। ਡੋਨਲਡ ਟਰੰਪ ਨੇ ਮੇਲੇ ਦੀ ਸ਼ਲਾਘਾ ਕੀਤੀ ਤੇ ਇਸ ਨੂੰ ਧਰਤੀ ਦਾ ਸਭ ਤੋਂ ਵੱਡਾ ਸ਼ੋਅ ਦੱਸਿਆ। ਉਧਰ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ UFC ਨੂੰ ਅਮਰੀਕਾ ਦੀ ਸੌਫਟ ਡਿਪਲੋਮੈਟਿਕ ਪਾਵਰ ਦੱਸਿਆ। ਮੀਡੀਆ ਰਿਪੋਰਟ ਮੁਤਾਬਕ ਈਵੈਂਟ 'ਚ ਕੁੱਲ 14 ਫਾਈਟਰਸ ਨੇ ਹਿੱਸਾ ਲਿਆ ਤੇ ਇਸ ਦਾ ਸਿੱਧਾ ਫਾਇਦਾ ਬ੍ਰੈਂਡ ਦੇ ਰੂਪ ਦੇ ਵਿੱਚ UFC ਨੂੰ ਮਿਲੇਗਾ, ਕਿਉਂਕਿ ਇੱਕ ਸਮਾਂ ਅਜਿਹਾ ਸੀ ਜਦੋਂ ਇਸ ਖੇਡ ਨੂੰ ਕੋਈ ਸਪਾਂਸਰ ਨਹੀਂ ਸੀ ਮਿਲਦਾ। ਅਮਰੀਕਾ ਦੇ ਹੀ ਇੱਕ ਸੈਨੇਟ ਮੈਂਬਰ ਨੇ ਇਸ ਖੇਡ ਨੂੰ ਮਨੁੱਖਾਂ ਦੀ ਮੁਰਗਾ ਲੜਾਈ ਕਰਾਰ ਦਿੱਤਾ ਸੀ। ਦੱਸ ਦਈਏ ਕਿ ਡੋਨਲਡ ਟਰੰਪ ਨੇ ਜਿੱਥੇ ਆਪਣਾ 80ਵਾਂ ਜਨਮ ਦਿਨ ਮਨਾਇਆ ਉੱਥੇ ਹੀ ਅਮਰੀਕਾ ਦੀ ਆਜ਼ਾਦੀ ਦੇ 250 ਵਰੇ ਦੀ ਜੁਲਾਈ 'ਚ ਪੂਰੇ ਹੋਣ ਦੇ ਉੱਤੇ ਜਸ਼ਨਾਂ ਦੀ ਤਿਆਰੀ ਵੀ ਸ਼ੁਰੂ ਹੋ ਚੁੱਕੀ ਹੈ ਤੇ ਪੂਰੇ ਮੁਲਕ 'ਚ ਇੱਕ ਸਾਲ ਤੱਕ ਸਮਾਗਮਾਂ ਦਾ ਸਿਲਸਿਲਾ ਜਾਰੀ ਰਹੇਗਾ। ਅਮਰੀਕਾ ਦੀ ਹੋਂਦ 'ਚ ਆਉਣ ਦਾ ਆਧਾਰ ਮੰਨੇ ਜਾਂਦੇ ਡੈਕਲਾਰੇਸ਼ਨ ਆਫ ਇੰਡੀਪੈਂਡੈਂਸ ਉੱਤੇ 4 ਜੁਲਾਈ 1776 ਨੂੰ ਦਸਤਖਤ ਕੀਤੇ ਗਏ। ਵਾਈਟ ਹਾਊਸ ਵੱਲੋਂ 250ਵਾਂ ਆਜ਼ਾਦੀ ਦਿਹਾੜਾ ਗੱਜ ਵੱਜ ਕੇ ਮਨਾਉਣ ਲਈ ਟਾਸਕ ਫੋਰਸ ਗਠਿਤ ਕੀਤੀ ਗਈ ਹੈ ਜੋ ਸੂਬਾ ਸਰਕਾਰਾਂ, ਸਮਾਜਿਕ ਜਥੇਬੰਦੀਆਂ ਅਤੇ ਨਿੱਜੀ ਅਦਾਰਿਆਂ ਨਾਲ ਰਲ ਕੇ ਸਮਾਗਮਾਂ ਦੀ ਲੜੀ ਤੈਅ ਕਰ ਰਹੀ ਹੈ। ਬੱਚਿਆਂ ਨੂੰ ਡਿਜੀਟਲ ਦੁਨੀਆ ਦੇ ਖਤਰਿਆਂ ਤੋਂ ਬਚਾਉਣ ਲਈ ਬ੍ਰਿਟੇਨ ਸਰਕਾਰ ਨੇ ਇੱਕ ਬਹੁਤ ਵੱਡਾ ਕਦਮ ਚੁੱਕਣ ਦਾ ਐਲਾਨ ਕੀਤਾ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਸੋਮਵਾਰ ਨੂੰ ਘੋਸ਼ਣਾ ਕੀਤੀ ਕਿ ਦੇਸ਼ 'ਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਸੋਸ਼ਲ ਮੀਡੀਆ ਚਲਾਉਣ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਵੇਗੀ। ਇਸ ਦੇ ਨਾਲ ਹੀ ਗੇਮਿੰਗ ਅਤੇ ਲਾਈਵ ਸਟ੍ਰੀਮਿੰਗ ਸੇਵਾਵਾਂ ਤੇ ਵੀ ਦਸਤਖਤ ਪਾਬੰਦੀਆਂ ਲਾਗੂ ਕੀਤੀਆਂ ਜਾਣਗੀਆਂ।

ਮੰਤਰੀ ਸਟਾਰਮਰ ਨੇ ਅਜੇ ਉਹਨਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ। ਕੈਨੇਡਾ ਤੋਂ ਡਿਪੋਰਟ ਪ੍ਰਵਾਸੀਆਂ ਚੋਂ ਸਭ ਤੋਂ ਉੱਚਾ ਅੰਕੜਾ ਭਾਰਤੀ ਨਾਗਰਿਕਾਂ ਦਾ ਬਣਦਾ ਏ। 2025 ਦੇ ਮੁਕਾਬਲੇ 4 ਗੁਣਾ ਭਾਰਤੀ ਨਾਗਰਿਕ ਡਿਪੋਰਟ ਕੀਤੇ ਜਾਣ ਦੇ ਆਸਾਰ ਨੇ। ਮਿਸਾਲ ਵਜੋਂ ਮੌਜੂਦਾ ਵਰੇ ਦੇ ਪਹਿਲੇ 3 ਮਹੀਨਿਆਂ ਦੌਰਾਨ ਹੀ 1712 ਭਾਰਤੀਆਂ ਨੂੰ ਕੈਨੇਡਾ ਚੋਂ ਕੱਢ ਦਿੱਤਾ ਗਿਆ, ਜਦਕਿ ਪਿਛਲੇ ਪੂਰੇ ਵਰੇ ਦੌਰਾਨ 3780 ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਜਾ ਸਕਿਆ। ਦੂਜੇ ਪਾਸੇ ਬਿੱਲ C-12 ਨੂੰ ਸੰਵਿਧਾਨਕ ਚੁਣੌਤੀ ਦਿੱਤੀ ਜਾ ਰਹੀ ਹੈ ਤੇ CBSA ਦੇ ਲਗਾਤਾਰ ਛਾਪੇ ਵੀ ਨਾਲੋ ਨਾਲ ਜਾਰੀ ਨੇ। ਇੱਕ ਗੈਰ ਕਾਨੂੰਨੀ ਪ੍ਰਵਾਸੀ ਨੂੰ ਡਿਪੋਰਟ ਕਰਨ ਤੇ $4,000 ਖਰਚਾ ਆਉਂਦਾ ਏ ਤੇ ਜੇ ਨਿਗਰਾਨੀ ਹੇਠ ਡਿਪੋਰਟ ਕਰਨਾ ਹੋਵੇ ਤਾਂ ਖਰਚਾ $14,000 ਤੱਕ ਵੱਧ ਜਾਂਦਾ ਏ। ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਚ ਫੀਫਾ ਵਰਲਡ ਕੱਪ ਚੱਲ ਰਿਹਾ ਏ, ਜਿਸ ਦੇ ਮੱਦੇਨਜ਼ਰ ਵੱਡੀ ਗਿਣਤੀ ਚ ਫੁੱਟਬਾਲ ਫੈਨਸ ਟੋਰਾਂਟੋ ਅਤੇ ਵੈਨਕੂਵਰ ਚ ਪੁੱਜੇ ਹੋਏ ਨੇ, ਪਰ ਬਾਰਡਰ ਅਫਸਰਾਂ ਵੱਲੋਂ ਆਪਣੀਆਂ ਸਰਗਰਮੀਆਂ ਚ ਕੋਈ ਕਮੀ ਨਹੀਂ ਕੀਤੀ ਗਈ ਤੇ ਫੜੋਫੜੀ ਦਾ ਸਿਲਸਿਲਾ ਜਾਰੀ ਏ। ਇਸੇ ਦੌਰਾਨ ਇਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਏ ਕਿ ਰੁਜ਼ਗਾਰ ਦੇ ਕਈ ਖੇਤਰਾਂ ਚ ਕਾਮਿਆਂ ਦੀ ਜ਼ਰੂਰਤ ਏ ਅਤੇ ਵੱਡੀ ਗਿਣਤੀ ਚ ਵਿਦੇਸ਼ੀ ਨਾਗਰਿਕਾਂ ਨੂੰ ਡਿਪੋਰਟ ਕਰਨਾ ਮਸਲੇ ਦਾ ਹੱਲ ਨਹੀਂ ਏ। ਪਰ ਹਾਊਸਿੰਗ ਸੈਕਟਰ ਅਤੇ ਹੈਲਥ ਕੇਅਰ ਸੈਕਟਰ ਉਤੇ ਪੈਰੇ ਦਬਾਅ ਦੀ ਦੁਹਾਈ ਦੇਣ ਵਾਲੇ ਵੀ ਮੌਜੂਦ ਨੇ ਅਤੇ ਡਿਪੋਰਟੇਸ਼ਨ ਦੀ ਰਫ਼ਤਾਰ ਵਧਾਉਣ ਦੇ ਸਿਲਸਿਲੇ ਨੂੰ ਜਾਇਜ਼ ਠਹਿਰਾਇਆ ਜਾ ਰਿਹਾ ਏ। ਓਨਟਾਰੀਓ ਤੋਂ 2022 ਚ ਨੋਵਾ ਸਕੋਸ਼ੀਆ ਆਈ ਹੈਲੀ ਬੋਡਗਨ ਅਤੇ ਉਸਦੇ ਪਰਿਵਾਰ ਲਈ ਸਸਤੀ ਜ਼ਿੰਦਗੀ ਦਾ ਸੁਪਨਾ ਹੁਣ ਚਿੰਤਾ ਚ ਬਦਲ ਗਿਆ ਏ। ਦੋ ਬੱਚਿਆਂ ਵਾਲੇ ਇਸ ਪਰਿਵਾਰ ਦਾ ਕਹਿਣਾ ਏ ਕਿ ਚੰਗੀ ਆਮਦਨ ਹੋਣ ਦੇ ਬਾਵਜੂਦ ਉਹ ਮਹਿੰਗਾਈ ਅਤੇ ਵੱਧਦੇ ਖਰਚਿਆਂ ਕਾਰਨ ਗੁਜ਼ਾਰਾ ਕਰਨ ਲਈ ਸੰਘਰਸ਼ ਕਰ ਰਹੇ ਨੇ। ਹੈਲੀ ਬੋਡਗਨ ਮੁਤਾਬਕ ਘਰ ਦਾ ਕਿਰਾਇਆ ਦੇ ਖਰਚਿਆਂ ਕਾਰਨ ਗੁਜ਼ਾਰਾ ਕਰਨ ਲਈ ਸੰਘਰਸ਼ ਕਰ ਰਹੇ ਨੇ। ਹੈਲੀ ਬੋਡਗਨ ਮੁਤਾਬਕ ਘਰ ਦਾ ਕਿਰਾਇਆ, ਗਰੋਸਰੀ, ਪੈਟਰੋਲ ਤੇ ਹੀਟਿੰਗ ਦੇ ਖਰਚੇ ਲਗਾਤਾਰ ਵਧਣ ਕਾਰਨ ਪਰਿਵਾਰ ਕਰਜ਼ੇ ਚ ਡੁੱਬ ਗਿਆ ਏ। ਨੋਵਾ ਸਕੋਸ਼ੀਆ ਆਉਣ ਸਮੇਂ ਉਨ੍ਹਾਂ ਦਾ ਮਹੀਨਾਵਾਰ ਕਿਰਾਇਆ $1200 ਸੀ, ਜੋ ਹੁਣ ਵੱਧ ਕੇ $2400 ਤੋਂ ਵੀ ਉੱਪਰ ਪਹੁੰਚ ਗਿਆ ਏ। ਬੋਡਗਨ ਨੇ ਦੱਸਿਆ ਕਿ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਉਨ੍ਹਾਂ ਨੂੰ ਰੋਜ਼ਮਰਰਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਕ੍ਰੈਡਿਟ ਕਾਰਡ ਤੇ ਗਰੋਸਰੀ ਖਰੀਦਣੀ ਪਈ। ਵੱਧਦੇ ਬਿੱਲਾਂ ਕਾਰਨ ਕ੍ਰੈਡਿਟ ਕਾਰਡ ਦੀ ਸੀਮਾ ਵੀ ਪੂਰੀ ਹੋ ਗਈ ਤੇ ਕਰਜ਼ਾ ਚੁਕਾਉਣਾ ਮੁਸ਼ਕਲ ਹੋ ਗਿਆ। ਅੰਕੜਿਆਂ ਮੁਤਾਬਕ ਕੈਨੇਡਾ ਚ ਘਰੇਲੂ ਕਰਜ਼ਾ ਲਗਾਤਾਰ ਵੱਧ ਰਿਹਾ ਏ। ਮਾਹਿਰਾਂ ਦਾ ਮੰਨਣਾ ਏ ਕਿ ਨੋਵਾ ਸਕੋਸ਼ੀਆ ਚ ਘੱਟ ਔਸਤ ਆਮਦਨ ਅਤੇ ਵੱਧਦੀ ਮਹਿੰਗਾਈ ਕਾਰਨ ਲੋਕਾਂ ਦੀ ਆਰਥਿਕ ਵੱਧ ਰਿਹਾ ਏ। ਹਾਲਤ ਹੋਰ ਖਰਾਬ ਹੋ ਰਹੀ ਏ। ਅਰਥ ਸ਼ਾਸਤਰੀਆਂ ਦਾ ਕਹਿਣਾ ਏ ਕਿ ਸਰਕਾਰ ਨੂੰ ਉਦਯੋਗਾਂ ਚ ਨਿਵੇਸ਼ ਕਰਕੇ ਰੁਜ਼ਗਾਰ ਅਤੇ ਤਨਖਾਹਾਂ ਚ ਵਾਧਾ ਕਰਨਾ ਚਾਹੀਦਾ। ਮਹਿੰਗਾਈ ਕਾਰਨ ਲੋਕਾਂ ਦੀ ਆਰਥਿਕ ਹਾਲਤ ਹੋਰ ਖਰਾਬ ਹੋ ਰਹੀ ਏ। ਅਰਥ ਸ਼ਾਸਤਰੀਆਂ ਦਾ ਕਹਿਣਾ ਏ ਕਿ ਸਰਕਾਰ ਨੂੰ ਉਦਯੋਗਾਂ ਚ ਨਿਵੇਸ਼ ਕਰਕੇ ਰੁਜ਼ਗਾਰ ਅਤੇ ਤਨਖਾਹਾਂ ਚ ਵਾਧਾ ਕਰਨਾ ਚਾਹੀਦਾ ਤਾਂ ਜੋ ਪਰਿਵਾਰਾਂ ਨੂੰ ਵੱਧ ਰਹੇ ਖਰਚਿਆਂ ਦਾ ਸਾਹਮਣਾ ਕਰਨ ਚ ਮਦਦ ਮਿਲ ਸਕੇ। ਫਿਲਹਾਲ ਬੋਡਗਨ ਵਰਗੇ ਹਜ਼ਾਰਾਂ ਪਰਿਵਾਰ ਇੱਕ ਅਜਿਹੇ ਭਵਿੱਖ ਦੀ ਉਮੀਦ ਕਰ ਰਹੇ ਨੇ ਜਿੱਥੇ ਜ਼ਿੰਦਗੀ ਦਾ ਖਰਚਾ ਘੱਟ ਹੋਵੇ ਅਤੇ ਕਰਜ਼ੇ ਦਾ ਬੋਝ ਨਾ ਚੱਲਣਾ ਪਵੇ। ਸਟੈਨਫੋਰਡ ਯੂਨੀਵਰਸਿਟੀ ਚ 2026 ਦੇ ਗ੍ਰੈਜੂਏਸ਼ਨ ਸਮਾਰੋਹ ਦੌਰਾਨ ਸਟੇਜ ਤੇ ਉਤਰਦੇ ਸਮੇਂ ਲਗਭਗ 200 ਵਿਦਿਆਰਥੀਆਂ ਨੇ ਗੂਗਲ ਦੇ CEO ਸੁੰਦਰ ਪਿਚਾਈ ਦਾ ਵਿਰੋਧ ਕੀਤਾ ਅਤੇ ਗਾਲਾਂ ਕੱਢੀਆਂ। ਜਿਵੇਂ ਹੀ ਪਿਚਾਈ ਨੂੰ ਪੇਸ਼ ਕੀਤਾ ਗਿਆ, ਵਿਦਿਆਰਥੀ ਆਪਣੀਆਂ ਸੀਟਾਂ ਤੋਂ ਉੱਠੇ, ਫਲਸਤੀਨੀ ਝੰਡੇ ਲਹਿਰਾਏ, ਸੀਟੀਆਂ ਵਜਾਈਆਂ ਤੇ ਵੀਡੀਓ ਵਿਚ ਵਿਦਿਆਰਥੀਆਂ ਨੂੰ ਗ੍ਰੈਜੂਏਸ਼ਨ ਗਾਊਨ ਅਤੇ ਟੋਪੀਆਂ ਪਹਿਨ ਕੇ ਸਟੇਡੀਅਮ ਤੋਂ ਬਾਹਰ ਨਿਕਲਦੇ ਦਿਖਾਇਆ। ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਸਿਰਫ ਦੂਜਾ ਸ਼ੁਰੂਆਤੀ ਭਾਸ਼ਣ ਹੈ ਜੋ ਮੈਂ ਕਦੇ ਦਿੱਤਾ ਏ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਅਤੇ ICE ਨਾਲ ਗੂਗਲ ਦੇ ਸਮਝੌਤਿਆਂ ਦੇ ਵਿਰੋਧ ਚ ਕੀਤਾ ਗਿਆ ਸੀ। ਇਹ ਵਿਰੋਧ ਪ੍ਰੋਜੈਕਟ ਨਿੰਬਸ ਨਾਲ ਸਬੰਧਤ ਸੀ, ਜੋ ਕਿ ਗੂਗਲ ਅਤੇ ਇਜ਼ਰਾਈਲੀ ਸਰਕਾਰ ਵਿਚਕਾਰ $1.2 billion ਕਲਾਊਡ ਕੰਪਿਊਟਿੰਗ ਸੌਦਾ ਏ। ਫਲਸਤੀਨੀ ਪੱਖੀ ਕਾਰਕੁਨਾਂ ਨੇ ਸੌਦੇ ਦੀ ਆਲੋਚਨਾ ਕੀਤੀ ਅਤੇ ਗੂਗਲ ਤੇ ਆਪਣੀਆਂ ਤਕਨਾਲੋਜੀ ਸੇਵਾਵਾਂ ਰਾਹੀਂ ਇਜ਼ਰਾਈਲ ਦਾ ਸਮਰਥਨ ਕਰਨ ਦਾ ਦੋਸ਼ ਲਗਾਇਆ। ਪਿਛਲੇ ਮਹੀਨੇ ਹਾਰਡ ਫੋਰਕ ਨਾਮਕ ਇਕ ਤਕਨੀਕੀ ਪੌਡਕਾਸਟ ਤੇ ਪਿਚਾਈ ਤੋਂ ਪੁੱਛਿਆ ਗਿਆ ਸੀ ਕਿ ਉਹ ਸਟੈਨਫੋਰਡ ਯੂਨੀਵਰਸਿਟੀ ਚ ਆਪਣੇ ਭਾਸ਼ਣ ਦੌਰਾਨ ਵਿਦਿਆਰਥੀਆਂ ਦੇ ਸੰਭਾਵੀ ਚੀਕਾਂ ਜਾਂ ਵਿਰੋਧ ਪ੍ਰਦਰਸ਼ਨਾਂ ਨੂੰ ਕਿਵੇਂ ਸੰਭਾਲਣਗੇ। ਪਿਚਾਈ ਨੇ ਇਹ ਕਹਿ ਕੇ ਜਵਾਬ ਦਿੱਤਾ ਕਿ ਉਸ ਨੂੰ ਨੌਜਵਾਨਾਂ ਅਤੇ ਉਨ੍ਹਾਂ ਦੇ ਭਵਿੱਖ ਚ ਵਿਸ਼ਵਾਸ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿਹੜੇ ਵਿਦਿਆਰਥੀ AI ਦੀ ਆਲੋਚਨਾ ਕਰਦੇ ਨੇ ਉਹ ਵੀ ਆਉਣ ਵਾਲੇ ਸਾਲਾਂ ਚ ਇਸ ਤਕਨਾਲੋਜੀ ਦੇ ਵਿਕਾਸ ਦੀ ਦਿਸ਼ਾ ਨੂੰ ਆਕਾਰ ਦੇਣ ਚ ਮਦਦ ਕਰਨਗੇ। ਅਮਰੀਕਾ ਦੇ ਮਿਸੂਰੀ ਰਾਜ ਤੋਂ ਇੱਕ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਸਕਾਈ ਡਾਈਵਿੰਗ ਜਹਾਜ਼ ਉਡਾਨ ਭਰਨ ਦੇ ਕੁਝ ਹੀ ਦੇਰ ਬਾਅਦ ਬੇਕਾਬੂ ਹੋ ਕੇ ਕ੍ਰੈਸ਼ ਹੋ ਗਿਆ। ਇਸ ਦਰਦਨਾਕ ਹਾਦਸੇ 'ਚ ਪਾਇਲਟ ਸਮੇਤ 12 ਲੋਕਾਂ ਦੀ ਮੌਕੇ ਤੇ ਮੌਤ ਹੋ ਗਈ। ਘਟਨਾ ਨੂੰ ਲੈ ਕੇ ਮਿਸੂਰੀ ਸਟੇਟ ਹਾਈਵੇ ਪੈਟਰੋਲ ਨੇ ਇੱਕ ਬਿਆਨ 'ਚ ਕਿਹਾ ਕਿ ਦਰਦਨਾਕ ਹਾਦਸੇ ਦੀ ਜਾਣਕਾਰੀ ਮਿਲਦੇ ਹੀ ਉਸ ਦੇ ਜਵਾਨ ਘਟਨਾ ਵਾਲੀ ਥਾਂ ਤੇ ਪੁੱਜੇ ਅਤੇ ਬਟਲਰ ਪੁਲਿਸ ਵਿਭਾਗ ਤੇ ਬੇਟਸ ਕਾਊਂਟੀ ਸ਼ੈਰਿਫ ਦਫ਼ਤਰ ਦੀ ਮਦਦ ਕੀਤੀ। ਇਹ ਹਾਦਸਾ ਬਟਲਰ ਮੈਮੋਰੀਅਲ ਏਅਰਪੋਰਟ ਦੇ ਨੇੜੇ ਵਾਪਰਿਆ। ਬਟਲਰ ਸ਼ਹਿਰ ਕੈਨਸਸ ਸਿਟੀ ਤੋਂ ਲਗਭਗ 65 ਮੀਲ ਦੂਰ ਦੱਖਣ 'ਚ ਸਥਿਤ ਹੈ। ਮਿਸੂਰੀ ਹਾਈਵੇ ਪੈਟਰੋਲ ਦੇ ਸਰਜੰਟ ਜਸਟਿਨ ਇਵਿੰਗ ਨੇ

0: ਦੱਸਿਆ ਕਿ ਜਹਾਜ਼ ਸਕਾਈ ਡਾਈਵਿੰਗ ਲਈ ਲੋਕਾਂ ਨੂੰ ਉੱਪਰ ਲੈ ਕੇ ਜਾ ਰਿਹਾ ਸੀ। ਐਤਵਾਰ ਕਰੀਬ 11:30 ਵਜੇ ਐਮਰਜੈਂਸੀ ਸੇਵਾਵਾਂ ਨੂੰ ਸੂਚਨਾ ਮਿਲੀ ਕਿ ਇੱਕ ਜਹਾਜ਼ ਹਾਦਸਾਗ੍ਰਸਤ ਹੋ ਕੇ ਅੱਗ ਦੀਆਂ ਲਪਟਾਂ 'ਚ ਘਿਰ ਗਿਆ ਏ। ਇਵਿੰਗ ਨੇ ਕਿਹਾ ਕਿ ਹਾਦਸੇ ਦੇ ਕੁਝ ਹੀ ਸਮੇਂ ਬਾਅਦ ਰਾਹਤ ਅਤੇ ਬਚਾਅ ਟੀਮ ਨੇ ਅੱਗ 'ਤੇ ਕਾਬੂ ਪਾ ਲਿਆ, ਪਰ ਉਨ੍ਹਾਂ ਨੇ ਘਟਨਾ ਵਾਲੀ ਥਾਂ ਨੂੰ ਬੇਹੱਦ ਭਿਆਨਕ ਦੱਸਿਆ। ਉਨ੍ਹਾਂ ਨੇ ਕਿਹਾ ਜਹਾਜ਼ ਹਵਾਈ ਅੱਡੇ ਦੇ ਨਾਲ ਲੱਗਦੇ ਇੱਕ ਖੇਤ 'ਚ ਡਿੱਗਿਆ, ਪਰ ਅਹਿਤਿਆਤ ਵਜੋਂ ਸੜਕ ਨੂੰ ਵੀ ਬੰਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਹਾਦਸੇ ਦੀ ਜਾਂਚ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਵੱਲੋਂ ਕੀਤੀ ਜਾਵੇਗੀ। ਹਾਦਸਾਗ੍ਰਸਤ ਜਹਾਜ਼ ਪੈਸੀਫਿਕ ਏਰੋਸਪੇਸ 750XL ਮਾਡਲ ਦਾ ਸੀ। ਇਹ ਇੱਕ ਸਿੰਗਲ ਇੰਜਣ ਵਾਲਾ ਟਰਬੋ ਪ੍ਰੋਪ ਜਹਾਜ਼ ਹੈ ਜਿਸ ਦੀ ਵਰਤੋਂ ਸਕਾਈ ਡਾਈਵਿੰਗ ਲਈ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਇਸ ਦਾ ਇਸਤੇਮਾਲ ਮਾਲ ਢੋਆ ਢੁਆਈ, ਹਵਾਈ ਸਰਵੇਖਣ ਅਤੇ ਮੈਡੀਕਲ ਇਕੁਏਸ਼ਨ ਉਡਾਣਾਂ ਵਿਚ ਵੀ ਕੀਤੀ ਜਾਂਦੀ ਹੈ।
1: ਅੱਜ ਵੀ ਜਿਹੜੀਆਂ ਦੁਨੀਆਂ ਭਰ ਦੇ ਵਿੱਚ ਸੁਰਖੀਆਂ ਬਣੀਆਂ ਰਹੀਆਂ ਉਹ ਇਹੀ ਖਬਰਾਂ ਸੀਗੀਆਂ ਜਿੱਥੇ ਆਪਾਂ ਟੀਨੇਜਰ ਦੀ ਗੱਲਬਾਤ ਕਰਦੇ ਹਾਂ। ਅਮਰੀਕਾ ਵੱਲੋਂ ਤਾਂ ਨਹੀਂ ਹਾਲੇ ਗੱਲਬਾਤ ਆਈ, ਬਟ ਯੂਕੇ ਨੇ ਜਿਹੜਾ ਇਹ ਐਲਾਨ ਕਰਤਾ ਉਹਦੇ ਨਾਲ ਨਾਲ ਆਸਟ੍ਰੇਲੀਆ ਪਹਿਲਾਂ ਤੋਂ ਕਹਿ ਚੁੱਕਿਆ, ਬਟ ਕੀ ਇਹ ਸਹੀ ਤਰੀਕਾ ਹੈ ਕਿ ਨਹੀਂ ਤਰੀਕਾ, ਇਹ ਆਉਣ ਵਾਲਾ ਸਮਾਂ ਦੱਸੇਗਾ। ਕੈਨੇਡਾ ਦੇ ਵਿੱਚ ਵੀ ਇਹਦੀ ਸ਼ੁਰੂਆਤ ਜਿਹੜੀ ਹੋ ਚੁੱਕੀ ਹੋਰ ਕਈ ਕੰਟਰੀਜ਼ ਦੀ ਤਰ੍ਹਾਂ, ਤੇ ਉਹਦੇ ਨਾਲ ਨਾਲ ਦੁਨੀਆਂ ਭਰ ਦੇ ਵਿੱਚ ਜਿਹੜੀ ਲੜਾਈ ਚੱਲ ਰਹੀ ਸੀਗੀ ਜਿੱਥੇ ਜਿੱਥੇ ਉਹਦੇ ਬਾਰੇ ਵੀ ਇਨਫੋਰਮੇਸ਼ਨ ਸਾਡੇ ਕੋਲ ਸਾਹਮਣੇ ਆਉਂਦੀ ਹੈ। ਬਟ ਲੋਕਲ ਕਈ ਜਿਹੜੀਆਂ ਖਬਰਾਂ ਤੇ ਗੱਲਾਂ ਬਾਤਾਂ ਮੈਨੂੰ ਲੱਗਦਾ ਵੀ ਕੋਈ ਨਾ ਕੋਈ ਜਿਹੜੇ ਗਾਣੇ ਆਉਂਦੇ ਨੇ ਇੱਕ ਤਾਂ ਗਾਣਾ ਵੀ ਸੁਣ ਲੈਣਾ ਚਾਹੀਦਾ, ਨਵੇਂ ਨਵੇਂ ਗੀਤ ਜਿਹੜੇ ਨੇ ਉਹ ਪਹੁੰਚਦੇ ਆ ਤੇ ਕੀ ਕਹਿੰਦੇ ਉਹ ਗਾਣੇ ਥੋੜਾ ਜਿਹਾ ਉਹ ਤੇ ਵੀ ਨਜ਼ਰ ਮਾਰਦੇ ਆ, ਕਿਉਂਕਿ ਲੱਗਦਾ ਵੀ ਆਪਾਂ ਜੇ ਗਾਣੇ ਸੁਣੀਏ ਤੇ ਨਾਲ ਦੀ ਨਾਲ ਕਿਤੇ ਨਾ ਕਿਤੇ ਥੋੜਾ ਬਹੁਤਾ ਆਨੰਦ ਜਿਹਾ ਜਿਹੜਾ ਹੈ ਉਹ ਵੀ ਵੱਧ ਜਾਂਦਾ ਹੈ। ਕਈ ਦੋਸਤ ਜਿਹੜੇ ਨੇ ਉਹ ਗੀਤ ਸੰਗੀਤ ਵੀ ਸੁਣਨਾ ਪਸੰਦ ਕਰਦੇ ਆ, ਸੋ ਇਸ ਕਰਕੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਨਾਲ ਨਾਲ ਥੋੜੇ ਬਹੁਤੇ ਗੀਤ ਸੰਗੀਤ ਵੀ ਜਿਹੜਾ ਹੈ ਉਹ ਸ਼ਾਮਿਲ ਕਰਦੇ ਰਹਿਣਾ ਚਾਹੀਦਾ ਤਾਂ ਕਿ ਤੁਸੀਂ ਪ੍ਰੋਗਰਾਮ ਵੀ ਇੰਜੋਏ ਕਰੋ। ਖਬਰਾਂ ਤੋਂ ਇਲਾਵਾ ਆਪਾਂ ਥੋੜਾ ਜਿਹਾ ਗੀਤਾਂ ਵਾਲੇ ਪਾਸੇ ਵੀ ਚੱਲੀਏ, ਸੁਣਦੇ ਆ ਗੀਤ ਫਿਰ ਵਾਪਸ ਮਿਲਦੇ ਹਾਂ।

ਜਿਹੜਾ ਤੁਸੀਂ ਸੁਣਿਆ, ਕਿਉਂਕਿ ਕਈ ਗਾਣੇ ਜਿਹੜੇ ਨੇ ਉਹ ਲੱਗਦਾ ਵੀ ਮੇਰੀ ਕੋਸ਼ਿਸ਼ ਤੇ ਇਹ ਸੀਗੀ ਵੀ ਤੁਹਾਨੂੰ ਉਸ ਤਰ੍ਹਾਂ ਦਾ ਗੀਤ ਸੁਣਾਈਏ ਜਿਹੜਾ ਮਾਹੌਲ ਬੰਦ ਏ, ਬਟ ਕਈ ਗਾਣੇ ਜਿਹੜੇ ਨੇ ਉਹ ਥੋੜੇ ਜਿਹੇ ਉਲਟੇ ਪਾਸੇ ਨੂੰ ਚਲੇ ਜਾਂਦੇ ਨੇ। ਮੈਨੂੰ ਲੱਗਦਾ ਵੀ ਅਕਸਰ ਗਾਣੇ ਦੀ ਇਹੀ ਖਾਸੀਅਤ ਵੀ ਹੁੰਦੀ ਹੈ ਕਿ ਕੁਛ ਨਾ ਕੁਛ ਜਿਹੜਾ ਉਹ ਡਿਫਰੈਂਟ ਕਰਕੇ ਜਾਂਦੇ ਆ। ਇੱਕ ਹੋਰ ਗੀਤ ਸੁਣਦੇ ਆ ਤੇ ਆਈ ਹੋਪ ਵੀ ਤੁਸੀਂ ਇਹ ਪਸੰਦ ਕਰੋਗੇ ਜਾਣ ਤੋਂ ਪਹਿਲਾਂ, ਤੇ ਫਿਰ ਉਸ ਤੋਂ ਬਾਅਦ ਆਪਾਂ ਅੱਜ ਦਾ ਪ੍ਰੋਗਰਾਮ ਜਿਹੜਾ ਇਸੇ ਤਰੀਕੇ ਨਾਲ ਸਮਾਪਤ ਕਰਾਂਗੇ ਸਬਰੰਗ ਰੇਡੀਓ।

0: ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮਾਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
1: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਛੋ। 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515। 2935 19th Street ਨਾਰਥ ਈਸਟ ਕੈਲਗਰੀ।
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ, ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
3: ਗ੍ਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗ੍ਰੋਸਰੀ ਸਟੋਰ।
4: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
3: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗ੍ਰੋਸਰੀ ਸਟੋਰ।
4: ਤੁਹਾਡੀ ਗ੍ਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
3: ਸਾਂਝਾ ਪੰਜਾਬ ਗ੍ਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
4: ਦੂਜੀ ਲੋਕੇਸ਼ਨ 117-7771 ਐਵੀਨਿਊ,
3: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
4: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
3: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
4: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
3: ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
4: 403-835-2222। ਆਪਣੇ ਘਰ ਦਾ ਦੂਜਾ ਨਾਂ ਆ ਸਕੂਲ, ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
3: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
3: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
3: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
3: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ, 403-617-1868।
5: ਦੋਸਤੋ, ਇੱਕ ਬਾਰ ਫਿਰ ਸੇ ਸਵਾਗਤ ਹਮਾਰੇ ਪ੍ਰੋਗਰਾਮ ਆਪਕੀ ਆਵਾਜ਼ ਮੇ। ਆਪ ਸੁਨ ਰਹੇ ਰੇਡੀਓ ਸੁਰ ਸੰਗਮ ਓਨਲੀ ਔਨ 94.7 FM ਪਰ। ਦੋਸਤੋ, ਇੱਕ ਔਰ ਮੈਸੇਜ ਆਪਕੇ ਸਾਥ ਸ਼ੇਅਰ ਕਰਨਾ ਚਾਹਤਾ ਹੂੰ ਮੈਂ। ਇੰਡੀਅਨ ਸੋਸਾਇਟੀ ਆਫ ਕੈਲਗਰੀ ਆਪਕੇ ਲਈ ਬਹੁਤ ਹੀ ਬੜੀਆ ਪ੍ਰੋਗਰਾਮਸ ਲੈ ਕੇ ਆਤੀ ਹੈ ਔਰ ਪੂਰੀ ਕਮਿਊਨਿਟੀ ਕੋ ਉਨਕੋ ਜੋ ਉਨਹੋਂਨੇ ਜੋੜ ਕੇ ਰੱਖਾ ਹੁਆ ਹੈ, ਤੋ ਉਨਕੇ ਜੋ ਪ੍ਰੈਜ਼ੈਂਟ ਹੈ ਹਮਾਰੇ ਦਿਵੇਸ਼ ਭਾਈ, ਵੋ ਇੱਕ ਮੈਸੇਜ ਲੈ ਕੇ ਆਏ ਹੈ। ਕੈਨੇਡਾ ਡੇ ਇੱਕ ਸਪੋਰਟਸ ਫੈਸਟ ਹੋਣੇ ਜਾ ਰਹਾ ਹੈ ਔਰ ਯੇ 1 July 2026 ਕੋ ਸਾਇਨਰਜੀ ਇਨਡੋਰ ਸਪੋਰਟਸ ਸੈਂਟਰ ਮੇ, ਜੋ ਕਿ ਆਪਣਾ ਸਾਊਥ ਈਸਟ ਮੇ ਹੈ। ਇਸ ਪ੍ਰੋਗਰਾਮ ਕੇ ਬਾਰੇ ਮੇ ਵੋ ਆਪਸੇ ਬਾਤਚੀਤ ਕਰੇਂਗੇ ਔਰ ਆਪਕੋ ਬਤਾਏਂਗੇ ਕਿ ਕਿਆ ਇਸ ਪ੍ਰੋਗਰਾਮ ਮੇ ਹੋਣੇ ਵਾਲਾ ਹੈ। ਦਿਵੇਸ਼ ਭਾਈ, ਬਹੁਤ ਬਹੁਤ ਸਵਾਗਤ ਪ੍ਰੋਗਰਾਮ ਮੇ।
6: ਗੁਡ ਈਵਨਿੰਗ ਅਮ੍ਰਿਤ ਭਾਈ, ਥੈਂਕ ਯੂ ਸੋ ਮਚ ਫਾਰ ਹੈਵਿੰਗ ਮੀ।
5: ਨੋ ਵਰੀ ਸਰ, ਆਪਕੋ ਸਟੂਡੀਓ ਮਿਸ ਕਰ ਰਹੇ ਹੈ ਲੇਕਿਨ ਆਈ ਹੋਪ ਕਿ ਆਪ

0: ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ 2 ਦਿਨ
1: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
2: The time is 9 p.m.
3: You are listening to Fairchild Radio CHKF FM 94.7, a multicultural radio station in Calgary.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰ ਸੰਗਮ
1: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ

0: ਸ੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
1: कैनेडा विच रहंदिया इंश्योरेंस की बहुत अहमियत है किसी भी तरह की इंश्योरेंस ले पंजाब इंश्योरेंस दे रीजनल मैनेजर हरपिंदर सिद्धू नाल आज ही संपर्क करो सुपर वीजा लाइफ इंश्योरेंस मॉर्गेज इंश्योरेंस RESP दिया वधिया सेवावां लई पिछले लंबे अरसे तो कैलगरी विच जानिया पहचानिया नाम है हरपिंदर सिद्धू ए इंश्योरेंस लई नामवर कंपनियां नाल काम करदे हन होर जानकारी लई पंजाब इंश्योरेंस दे हरपिंदर सिद्धू नाल 403-404-3500 ते संपर्क करो
2: अपने घर का दूजा ना आ सकून ते कैनेडा च घर खरीदना एक वड्डी चुनौती
3: घर खरीदने तो पहला इत्मीनान नाल किसी प्रोफेशनल दी सलाह जरूर लाओ
2: वधिया घर खरीदना पैसे बचाने ने सिरदर्दी तो भी बचना ते याद कर लो एक नाम मनदीप सिंह गिल
3: सिर्फ घर खरीदने ले ही नहीं बल्कि बेचना भी होवे ता बिल्कुल सही सलाह देणगे मनदीप सिंह गिल
2: घर खरीदने ते वेचण लई मैक्सवेल सेंट्रल दे नाल काम करदे मनदीप सिंह गिल देणगे वधिया सलाह ते प्रोफेशनल सर्विस
3: ਰਿਅਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
3: ਮੈਕਸਵੈਲ ਸੈਂਟਰਲ ਦੇ ਰਿਅਲਟਰ ਮਨਦੀਪ ਸਿੰਘ ਗਿੱਲ 403-617-1868
4: ਫਲਾਈਟ ਬਹੁਤ ਲੇਟ ਹੋ ਗਈ ਖਾਣ ਲਈ ਬਰਗਰ ਲੈ ਲਈਏ
5: ਨਾ ਜੀ ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ
4: ਮਾੜੇ ਨਖਰੇ ਨਾ ਕਰੋ ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ
5: ਓਹੋ ਤੁਹਾਨੂੰ ਨਹੀਂ ਕਸ਼ਟ ਦੇਣਾ ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਜੋ 24 ਘੰਟੇ ਖੁੱਲੇ ਹੁੰਦੇ ਨੇ
4: ਸਮੋਸਾ ਹਾਊਸ ਇੰਡੀਅਨ ਕੁਜ਼ੀਨ ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ ਲੰਚ ਐਂਡ ਡਿਨਰ ਵਿੱਚ ਪੂਰੀਆਂ ਛੋਲੇ ਭਟੂਰੇ ਫਿਸ਼ ਟਿੱਕਾ ਚਾਈਨੀਜ਼ ਇੰਡੀਅਨ ਫੂਡ ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ ਇੰਡੀਅਨ ਕਾਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਓਪਨ 24 ਆਵਰਸ ਯੂਨਿਟ 2154-43-10-104 ਐਵੇਨਿਊ ਨਾਰਥ ਈਸਟ ਕੈਲਗਰੀ ਕਾਲ 403-460-4
6: सोने घर दी निशानी हुंदी है शानदार फ्लोरिंग जिथे कदम रखदिया ही तुहाडे मेहमान फ्लोरिंग कंपनी दा पता पुछन लग जान ते ओ पता है कैलगरी कारपेट एम्पायर जिथे तुसी ले सकदे हो अपनी पसंदी फ्लोरिंग दा समान फ्लोरिंग घर दा होवे या होवे कमर्शियल नवा लवाना होवे या होवे रेनोवेशन दा प्लान कारपेट हार्डवुड लेमिनेट टाइल ते होर शानदार फ्लोरिंग दे डिजाइनां नाल भरिया है इन्हां दा शोरूम अज ही इन्हां दे शोरूम ते पुज्जो 2935 19th Street नॉर्थ ईस्ट कैलगरी कैलगरी कारपेट एम्पायर फोन नंबर 403-510-1515 2935 19th Street नॉर्थ ईस्ट कैलगरी
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
3: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
3: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
2: ਦੂਜੀ ਲੋਕੇਸ਼ਨ 117-7771 80 ਐਵੇਨਿਊ
3: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
3: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ
2: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
3: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222 ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਨ੍ਹਾਂ ਹੀ ਨਹੀਂ ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ

0: ਇਹ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ
1: ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
0: ਰੇਡੀਓ ਸੁਰਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਮੈਂ ਹਾਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ ਤੇ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਇਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਫੋਨ ਲਾਈਨ ਦੇ ਜ਼ਰੀਏ ਹਾਜ਼ਰੀ ਭਰਦੇ ਨੇ ਤੇ ਸਾਡੇ ਸਰੋਤਿਆਂ ਨੂੰ ਬਹੁਤ ਸਾਰੀਆਂ ਖ਼ਬਰਾਂ ਦਾ ਵਿਸਥਾਰ ਸਾਂਝਾ ਕਰਦੇ ਨੇ ਜਿਹਦੇ ਵਿੱਚ ਅਸੀਂ ਪੰਜਾਬ ਦੀਆਂ ਖ਼ਬਰਾਂ ਤੇ ਵਿਸਥਾਰ ਸਹਿਤ ਚਰਚਾ ਕਰਦੇ ਹਾਂ ਇਸ ਤੋਂ ਇਲਾਵਾ ਭਾਰਤ ਦੀਆਂ ਕੁਝ ਖਾਸ ਖ਼ਬਰਾਂ ਤੇ ਵੀ ਜਾਣਕਾਰੀ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਦੇ ਨੇ 10 ਵਜੇ ਤੱਕ ਇਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਸਾਥ ਬਣਿਆ ਰਹੇਗਾ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ ਮਾਨਸ ਪਹੁਜਾ ਜਿਹੜੇ ਕਿ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ ਸੋ ਜੇਕਰ ਤੁਸੀਂ ਟਰੱਕ ਓਨਰ ਹੋ ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਈਵਾਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੁਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੁਰਾਂ ਨੂੰ ਕਾਲ ਕਰ ਸਕਦੇ ਹੋ ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983 YYC ਹੋਮ ਕੇਅਰ ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ ਸਨਰਿਜ ਮਾਲ ਦੇ ਲਾਗੇ ਨੇ ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ ਤੁਸੀਂ ਵਾਕ ਇਨ ਜਾ ਸਕਦੇ ਹੋ ਹਫਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 587-617-4696 ਹੈ ਜੀ ਓਏਸਿਸ ਸਮਾਈਲ ਮੈਡੀਕਲ ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ ਇਹਨਾਂ ਦਾ ਫੋਨ ਨੰਬਰ 403-903-6757 ਹੈ ਜੀ ਮਰਸਡੀਜ਼ ਬੈਂਜ਼ ਕੰਟਰੀ ਹਿਲਸ

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਸਾਡੇ ਨਾਲ ਫੋਨ ਲਾਈਨ ਤੇ ਹਾਜ਼ਰ ਨੇ ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪ੍ਰੋਗਰਾਮ 'ਚ ਤੁਹਾਡਾ
1: ਜੀ ਸ਼ੁਕਰੀਆ ਸੁਨੀਲ ਵੈਸੇ ਤੇ ਦੋ ਦਿਨ ਛੁੱਟੀ ਕੱਟ ਕੇ ਆਏ ਨੇ ਤੁਹਾਡਾ ਸਵਾਗਤ ਕਰਨਾ ਚਾਹੀਦਾ ਮੈਂ ਤਾਂ ਡਿਊਟੀ ਤੇ ਰਹਿਣਾ
0: ਇਹ ਵੀ ਗੱਲ ਠੀਕ ਹੈ ਜੀ ਦੋ ਦਿਨ ਆਰਾਮ

0: ਤੁਹਾਨੂੰ ਵਧੀਆ ਲੱਗਿਆ, ਸਾਡਾ ਤਾਂ ਇਹ ਕਿ ਜਦੋਂ ਐਂਡ ਹੋਊ ਪੂਰੀ ਤਰ੍ਹਾਂ ਵੀਕ ਹੋ ਗਏ ਤੇ ਐਂਡ ਹੋ ਜੂਗਾ, ਉਹਨੇ ਜਦ ਤੱਕ ਵੀਕਐਂਡ ਵੀ ਕੋਈ ਨਹੀਂ,
1: ਇਸ ਗੱਲੋਂ ਅਸੀਂ ਚੰਗੇ ਆ ਜੀ। ਭਗਵੰਤ ਮਾਨ ਨੂੰ ਗੁਰੂ ਦੋਖੀ ਤੇ ਖਾਲਸਾ ਪੰਥ ਵਿਰੋਧੀ ਕਰਾਰ ਦਿੱਤਾ ਗਿਆ ਤੇ ਉਧਰ ਵਿਰੋਧੀਆਂ ਦਾ ਵੀ ਬੜਾ ਜ਼ੋਰ ਲੱਗਾ ਪਿਆ। ਇਹ ਦੱਸਿਓ ਜੀ ਸਾਨੂੰ ਸਾਰੀ ਖਬਰ ਕੀ ਹੈ ਜੀ।
0: ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ਼ ਸ਼ਿਕਾਇਤ ਕੀਤੀ ਸੀ ਇੱਕ ਬੰਦੇ ਨੇ ਜਿਹੜਾ ਕੈਨੇਡਾ ਚ ਬੈਠਾ, ਪਹਿਲਾਂ ਕਹਿੰਦੇ ਭਗਵੰਤ ਮਾਨ ਦਾ ਨੇੜੂ ਸੀ, ਮੁੜ ਕੇ ਉਸੇ ਨੇ ਸ਼ਿਕਾਇਤ ਕਰਤੀ। ਬਹੁਤਾ ਕਰਕੇ ਨੇੜਲੇ ਮਿੱਤਰ ਹੀ ਕਿਤੇ ਨਾ ਕਿਤੇ ਏਦਾਂ ਧੋਖਾ ਕਰਦੇ ਹੁੰਦੇ। ਉਹ ਸ਼ਿਕਾਇਤ ਅਸਲੀ ਹੈ ਕਿ ਨਹੀਂ ਮੈਨੂੰ ਅੱਜ ਤੱਕ ਨਹੀਂ ਪਤਾ। ਜਿਹਦੇ ਸੰਬੰਧ ਚ ਮੁੱਖ ਮੰਤਰੀ ਨੂੰ ਅਕਾਲ ਤਖ਼ਤ ਸਾਹਿਬ ਦੇ ਸੱਦਿਆ ਗਿਆ ਸੀ, ਜਿਹਦੇ ਵਾਲ ਕੱਟੇ ਉਹਨਾਂ ਨੂੰ ਅਕਾਲ ਤਖ਼ਤ ਤੇ ਸੱਦਿਆ ਨਹੀਂ ਜਾ ਸਕਦਾ। ਇਹਨੇ ਆਖਿਆ ਮੈਂ ਆਊਂਗਾ, ਇਹਨੂੰ ਉਹਨਾਂ ਨੇ ਅਕਾਲ ਤਖ਼ਤ ਦੇ ਸਕੱਤਰੇ ਵੀ ਸੱਦਿਆ ਸੀ, ਸੈਕਟਰੀਏਟ ਵਿੱਚ। ਸੈਕਟਰੀਏਟ ਵਿੱਚ ਪੇਸ਼ ਹੋਇਆ, ਇਹ 30,000 ਪੇਜਾਂ ਦੇ ਸਬੂਤ ਨਾਲ ਲਿਖ ਕੇ ਗਿਆ। ਸਬੂਤ ਕਾਹਦੇ? ਮੋੜਵਾਂ ਹੱਲਾ ਸੀ ਡਾਏ ਉੱਥੇ ਦੇ ਆ, ਉਹਦੀ ਗੱਲ ਅੱਜ ਤੱਕ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਨਹੀਂ ਕੀਤੀ ਕਿ ਉਹ 30,000 ਪੇਜਾਂ ਚ ਕੀ ਆ। ਮੁੱਖ ਮੰਤਰੀ ਵਾਰ ਵਾਰ ਕਹਿੰਦਾ ਕਿ ਉਹ 30,000 ਪੇਜ ਮੈਂ ਦੇ ਕੇ ਆਇਆ, ਉਹਨਾਂ ਨੂੰ ਜਾਂ ਮੰਨੋ ਜਾਂ ਰੱਦ ਕਰੋ, ਕੋਈ ਜਵਾਬ ਤਾਂ ਦਿਓ, ਜਵਾਬ ਨਹੀਂ ਦਿਆ। ਇਹਦੇ ਦਰਮਿਆਨ ਮੁੱਖ ਮੰਤਰੀ ਨੇ ਇਹ ਗੱਲ ਚੁੱਕ ਲਈ ਕਿ ਜਿਹੜੇ 328 ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗਾਇਬ ਹੋ ਗਏ ਸੀ, ਉਹ ਅਸੀਂ ਟਰੇਸ ਕਰ ਲਏ ਆ ਕਿੱਥੇ ਕਿੱਥੇ। ਉਸ ਮੁੱਦੇ ਤੇ ਜਿਹੜੀ ਪੜਤਾਲ ਚੱਲਦੀ ਸੀ, ਪਹਿਲਾਂ ਤਾਂ ਸ਼੍ਰੋਮਣੀ ਕਮੇਟੀ ਨੇ ਵੀ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਵੀ ਆਖਿਆ ਕਿ ਅਸੀਂ ਸਰਕਾਰੀ ਪੜਤਾਲ ਦੇ ਵਿੱਚ ਕੋਈ ਕੋਪਰੇਟ ਨਹੀਂ ਕਰਨਾ, ਕੋਈ ਕਾਗਜ਼ ਨਹੀਂ ਮਖਾਉਣਾ। ਜਦੋਂ ਵੇਖਿਆ ਕਾਨੂੰਨੀ ਮਾਮਲਾ ਤੇ ਜਥੇਦਾਰ ਸਾਹਿਬ ਨੇ ਕਹਿਤਾ, ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤਾ ਜਾਂਦਾ ਕਿ ਤੁਸੀਂ ਲੋੜੀਂਦੇ ਕਾਗਜ਼ ਵਿਖਾਓ, ਪਰ ਉਹਨਾਂ ਨੂੰ ਪ੍ਰਬੰਧ ਚ ਦਖਲ ਨਹੀਂ ਦੇਣ ਦੇਣਾ। ਸ਼੍ਰੋਮਣੀ ਕਮੇਟੀ ਨੇ ਵੀ ਕਾਗਜ਼ ਵਿਖਾਉਣੇ ਸ਼ੁਰੂ ਕਰਤੇ। ਕਾਗਜ਼ ਵਿਖਾਉਣ ਵਾਸਤੇ ਹਰ ਥਾਂ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਆਪ ਜਾਣ ਲੱਗ ਪਿਆ। ਉਹ ਚੱਲਦੇ ਚਲਾਉਂਦੇ ਚ ਹੁਣ ਪਿਛਲੇ ਦਿਨੀ ਫਿਰ ਕੁਝ ਕਾਨੂੰਨੀ ਕਾਰਵਾਈ ਹੋਈ ਸੀ, ਜਿਹਦੇ ਨਾਲ ਹੀ ਇਹ ਖ਼ਬਰ ਆਈ ਸੀ ਕਿ ਇਹਦੇ ਸੰਬੰਧ ਚ ਸੁਖਬੀਰ ਸਿੰਘ ਬਾਦਲ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ। ਇਸ ਖ਼ਬਰ ਦੇ ਨਾਲ ਹੀ ਇਹ ਚਰਚਾ ਚੱਲ ਪਈ ਕਿ ਸੁਖਬੀਰ ਸਿੰਘ ਬਾਦਲ ਦੀ ਗ੍ਰਿਫ਼ਤਾਰੀ ਰੋਕਣ ਵਾਸਤੇ ਅਕਾਲ ਤਖ਼ਤ ਸਾਹਿਬ ਤੋਂ ਅਗੇਤੀ ਕਾਰਵਾਈ ਕਿਉਂ ਹੋ ਸਕਦੀ ਹੈ। ਅਚਾਨਕ ਪਤਾ ਲੱਗਾ ਕਿ ਜਥੇਦਾਰ ਸਾਹਿਬ ਨੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵੀ ਸੱਦ ਲਈ ਅਤੇ ਸਿੱਖ ਜਥੇਬੰਦੀਆਂ ਵੀ ਸੱਦ ਲਈਆਂ। ਉਹਨਾਂ ਸਿੱਖ ਜਥੇਬੰਦੀਆਂ ਦੀ ਮੀਟਿੰਗ ਕੱਲ੍ਹ ਹੋਈ, ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਸੱਦੇ ਸੀ, 150 ਤੋਂ ਵੱਧ ਮੈਂਬਰ ਆ ਤੇ ਸਿਰਫ 2 ਉੱਥੇ ਹਾਜ਼ਰ ਹੋਏ। ਅੰਮ੍ਰਿਤਸਰ ਦੇ ਵਿੱਚ ਹੀ 12-13 ਨੇ, ਉਹਨਾਂ ਦੇ ਵਿੱਚੋਂ ਵੀ ਕੋਈ ਨੀ ਆਇਆ। ਉਹਨਾਂ ਨੇ ਆਪਣੀ ਮੀਟਿੰਗ ਕੀਤੀ, ਉਸ ਮੀਟਿੰਗ ਚ ਇਹ ਐਲਾਨ ਕਰਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੋਸ਼ੀ ਆ, ਉਹਦੇ ਖਿਲਾਫ਼ ਸਾਡੇ ਕੋਲ ਜਿਹੜੀ ਵੀਡੀਓ ਆਈ ਸੀ ਉਹ ਅਸੀਂ ਪੜਤਾਲ ਵਾਸਤੇ ਭੇਜੀ ਸੀ, ਤੇ 2 ਕੇਂਦਰੀ ਏਜੰਸੀਆਂ ਜਿਹੜੀਆਂ ਫੋਰੈਂਸਿਕ ਲੈਬ ਆ ਉਹਨਾਂ ਦੋਵਾਂ ਨੇ ਰਿਪੋਰਟ ਦਿੱਤੀ ਆ ਕਿ ਇਹ ਜਿਹੜੀ ਵੀਡੀਓ ਹੈ ਇਹ ਨਾ ਤਾਂ ਕਿਸੇ ਨੇ ਇਹਦੇ ਚ ਕਿਸੇ ਤਰ੍ਹਾਂ ਦੀ ਕੁਆਲੀਫਿਕੇਸ਼ਨ ਕੀਤੀ ਹੈ, ਨਾ ਇਹ AI ਨਾਲ ਬਣਾਈ ਆ, ਨਾ ਕੋਈ ਐਡੀਟਿੰਗ ਕੀਤੀ ਗਈ, ਅਸਲੀ ਆ। ਇਸ ਕਰਕੇ ਭਗਵੰਤ ਮਾਨ ਨੂੰ ਦੋਖੀ ਕਰਾਰ ਦਿੱਤਾ ਜਾਂਦਾ। ਹੁਣ ਇਹ ਜਿਹੜੀ ਗੱਲ ਸੀ ਬਹੁਤ ਵੱਡੀ ਸੀ, ਇਹਦੇ ਉੱਤੇ ਆਮ ਆਦਮੀ ਪਾਰਟੀ ਦੇ ਸਪੋਕਸ ਪਰਸਨ ਨੇ ਆਖਿਆ ਕਿ ਰਿਪੋਰਟ ਪੜ੍ਹ ਕੇ ਵੇਖੋ, ਰਿਪੋਰਟ ਦੇ ਵਿੱਚ ਕਦੇ ਭਗਵੰਤ ਮਾਨ ਦਾ ਨਾਂ ਹੀ ਨਹੀਂ। ਤੁਸੀਂ ਇਹ ਤਾਂ ਫੋਰੈਂਸਿਕ ਲੈਬ ਵਾਲਿਆਂ ਨੂੰ ਪੁੱਛ ਲਿਆ ਕਿ ਵੀਡੀਓ ਅਸਲੀ ਆ ਕਿ AI ਜਨਰੇਟਡ ਹੈ, ਇਹ ਵੀ ਪੁੱਛ ਲਿਆ ਇਹਦੇ ਨਾਲ ਛੇੜਛਾੜ ਹੋਈ, ਐਡੀਟਿੰਗ ਹੋਈ ਕਿ ਨਹੀਂ ਹੋਈ, ਪਰ ਇਹ ਸਵਾਲ ਤਾਂ ਤੁਸੀਂ ਪੁੱਛਿਆ ਹੀ ਨਹੀਂ ਕਿ ਇਹਦੇ ਵਿੱਚ ਜਿਹੜਾ ਬੰਦਾ ਉਹ ਹੈ ਕੌਣ ਹੈ। ਉਹਦੀ ਤੇ ਪੁਣਛਾਣੀ ਤੁਸੀਂ ਕੋਈ ਨੀ ਕਰਵਾਈ ਤੇ ਨਾ ਫੋਰੈਂਸਿਕ ਲੈਬ ਨੇ ਦੱਸਿਆ, ਤੇ ਫਿਰ ਉਹ ਬੰਦਾ ਕੌਣ ਹੈ ਜਿਹਦੇ ਬਾਰੇ ਰਿਪੋਰਟ ਆਈ ਹੈ? ਤੁਸੀਂ ਭਗਵੰਤ ਮਾਨ ਆਖ ਹੀ ਜਾਂਦੇ ਆ, ਅਸਲ ਵਿੱਚ ਤਾਂ ਭਗਵੰਤ ਮਾਨ ਹੈਗਾ ਹੀ ਨਹੀਂ। ਇਹਦਾ ਜਵਾਬ ਅਕਾਲ ਤਖ਼ਤ ਸਾਹਿਬ ਤੋਂ ਨਹੀਂ ਦਿੱਤਾ ਗਿਆ। ਸ਼ਾਮੀ ਜਦੋਂ ਉਹਨਾਂ ਨੇ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਵੀ ਸੰਬੋਧਨ ਕੀਤਾ ਤੇ ਐਲਾਨ ਕੀਤਾ ਸਾਰਾ, ਤੇ ਉਹਨੂੰ ਪੰਥ ਦੁੱਖ ਐਲਾਨਿਆ, ਉਦੋਂ ਵੀ ਇਸ ਗੱਲ ਦਾ ਜਵਾਬ ਨਹੀਂ ਦਿੱਤਾ।

0: ਆਪਣੀ ਜਿਹੜੀ ਰਿਪੋਰਟ ਕੱਲ ਸਵੇਰੇ ਅਚਾਨਕ ਬਾਹਰ ਆਈ ਆ ਉਹ ਅੰਗਰੇਜ਼ੀ ਚ ਹੈ। ਮੈਂ ਉਹ ਰਿਪੋਰਟ ਵੇਖੀ ਆ, ਅਜੇ ਤੱਕ ਇਹ ਨਹੀਂ ਪਤਾ ਲੱਗਦਾ ਵੀ ਉਹ ਰਿਪੋਰਟ ਜਾਰੀ ਕਿਹਨੇ ਕੀਤੀ ਹੈ। ਰਿਪੋਰਟ ਤੇ ਅਕਾਲ ਤਖ਼ਤ ਦੇ ਜਥੇਦਾਰ ਕੋਲ ਸੀ ਤੇ ਜਥੇਦਾਰ ਸਾਹਿਬ ਨੇ ਆਪ ਜਾਰੀ ਕੀਤੀ ਹੈ ਕਿ ਕਿਸੇ ਹੋਰ ਨੇ ਕੀਤੀ, ਅਜੇ ਤੱਕ ਇਹੋ ਨਹੀਂ ਪਤਾ ਲੱਗਦਾ। ਫਿਰ ਰਿਪੋਰਟਾਂ ਜਦੋਂ ਸ਼ੁਰੂ ਹੁੰਦੀਆਂ ਨੇ, ਅਸੀਂ ਸਰਕਾਰੀ ਵੀ ਵੇਖੀਆਂ, ਪ੍ਰਾਈਵੇਟ ਵੀ ਵੇਖੀਆਂ, ਚਾਰਟਰਡ ਅਕਾਊਂਟੈਂਟਸ ਦੀਆਂ ਵੇਖੀਆਂ, ਉਹਨਾਂ ਚ ਦੋ ਗੱਲਾਂ ਹੁੰਦੀਆਂ। ਇੱਕ ਤਾਂ ਪੇਜ ਨੰਬਰ ਚੱਲਦੇ ਆ, ਦੂਸਰੀ ਚੀਜ਼ ਇਹ ਕਿ ਉਹਨਾਂ ਚ ਪੈਰਾ ਨੰਬਰ ਹੁੰਦੇ ਆ, ਪੈਰਾ ਇੱਕ, ਉਹਦੇ ਅੱਗੋਂ ਦੋ ਤਿੰਨ ਪੰਜ ਸੱਤ ਪੈਰੇ ਪੈਰੇ ਹੋ ਸਕਦੇ ਆ, ਪੈਰਾ ਨੰਬਰ ਦੋ ਉਹਦੇ ਦੋ ਤਿੰਨ ਹੋ ਸਕਦੇ ਆ, ਪੈਰਾ ਨੰਬਰ ਤਿੰਨ। ਇਹ ਜਿਹੜੀ ਰਿਪੋਰਟ ਹੈ ਇਹਦੇ ਉੱਤੇ ਇੱਕ ਤਾਂ ਪੇਜ ਨੰਬਰ ਨਹੀਂ ਲਿਖਿਆ ਗਿਆ ਕੋਈ ਵੀ, ਇੱਕ ਨਵਾਂ ਪੇਜ ਹੈ। ਦੂਜੀ ਗੱਲ ਇਹ ਕਿ ਰਿਪੋਰਟ ਦੇ ਉੱਤੇ ਨਾ ਤਾਂ ਪੈਰਾ ਨੰਬਰ ਇੱਕ ਆ, ਦੋ ਤਿੰਨ ਚਾਰ ਪੰਜ ਛੇ ਕੋਈ ਹੈਗੇ ਨੀ ਗੇ, ਸਿੱਧਾ ਚੱਲ ਜਾਂਦਾ ਪੈਰਾ ਨੰਬਰ ਸੱਤ। ਫਿਰ ਸੱਤ ਦੇ ਵਿੱਚ ਵੀ ਆਉਂਦਾ ਸੱਤ ਪੁਆਇੰਟ ਪੰਜ, ਜੇ ਮਤਲਬ ਉਸ ਤੋਂ ਪਹਿਲਾਂ ਸੱਤ ਪੁਆਇੰਟ ਇੱਕ, ਸੱਤ ਪੁਆਇੰਟ ਦੋ, ਸੱਤ ਪੁਆਇੰਟ ਤਿੰਨ ਤੇ ਸੱਤ ਪੁਆਇੰਟ ਚਾਰ ਹੋਣਗੇ, ਉਹਦੇ ਵਿੱਚ ਹੈਗਾ ਹੀ ਨੀ, ਸਿੱਧਾ ਸੱਤ ਪੁਆਇੰਟ ਪੰਜ ਤੇ ਜਾਂਦਾ। ਇਹਦਾ ਮਤਲਬ ਹੈ ਕਿ ਪਿਛਲੇ ਪਹਿਰੇ ਜਾਣ ਬੁੱਝ ਕੇ ਲਿਖਾਏ ਗਏ ਰਿਪੋਰਟ ਚ ਉਹ ਕਿਉਂ ਨੀ ਜਾਰੀ ਕੀਤੇ ਗਏ, ਇਹ ਕਈਆਂ ਲੋਕਾਂ ਨੇ ਸਵਾਲ ਉਠਾਇਆ। ਉਦੋਂ ਅਗਲੀ ਗੱਲ ਇਹ ਹੈ ਕਿ ਸੱਤ ਤੋਂ ਬਾਅਦ ਫਿਰ ਪਹਿਰੇ ਪੂਰੇ ਚੱਲਦੇ, ਅੱਠ ਨੰਬਰ ਵੀ ਹੈਗਾ, ਨੌ, ਦਸ, ਗਿਆਰਾਂ, ਬਾਰਾਂ, ਤੇਰਾਂ, ਚੌਦਾਂ ਨੰਬਰ ਵੀ ਹੈਗਾ। ਚੌਦਾਂ ਤੋਂ ਬਾਅਦ ਫਿਰ ਪੰਦਰਾਂ, ਸੋਲਾਂ, ਸਤਾਰਾਂ, ਅਠਾਰਾਂ, ਉੱਨੀ, ਵੀਹ, ਇੱਕੀ, ਬਾਈ, ਤੇਈ ਸਾਰੇ ਹੈ ਨਹੀਂ, ਸਿੱਧਾ ਜਾ ਕੇ ਚੌਵੀ ਨੰਬਰ ਪਹਿਰਾ ਫਿਰ ਸ਼ੁਰੂ ਹੋ ਜਾਂਦਾ। ਉਹ ਵਿਚਲੇ ਪਹਿਰੇ ਕਿਹਨੇ ਗੈਪ ਕੀਤੇ ਆ ਤੇ ਕਿਉਂ ਕੀਤੇ ਆ, ਇਹਦਾ ਮਤਲਬ ਪਹਿਰੇ ਕੋਈ ਕੰਟਰਾਡਿਕਟਰੀ ਨੇ ਤਾਂ ਕਰਕੇ ਉਹ ਜਾਰੀ ਨਹੀਂ ਕੀਤੇ ਗਏ, ਜਿਹਨੇ ਰਿਪੋਰਟ ਸੂਟ ਕਰਦੀ ਆ ਉਹ ਜਾਰੀ ਕੀਤੀ ਗਈ। ਇਹਦੇ ਨਾਲ ਕੱਲ ਬਹੁਤ ਸਵਾਲ ਉੱਠੇ। ਫਿਰ ਇੱਕ ਸਵਾਲ ਇਹ ਉੱਠਦਾ ਕਿ ਕਿਸੇ ਦੇ ਖਿਲਾਫ਼ ਕੋਈ ਚਾਰਜਸ਼ੀਟ ਪੇਸ਼ ਹੋਵੇ, ਉਸ ਬੰਦੇ ਨੂੰ ਉਹਦੇ ਉੱਤੇ ਆਪਣਾ ਜਵਾਬ ਦਾਇਰ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ। ਇਹ ਕਾਨੂੰਨੀ ਵੀ ਆ, ਪ੍ਰਾਈਵੇਟ ਸੰਸਥਾਵਾਂ ਵੀ ਚੱਲਦਾ। ਇਹਨਾਂ ਦੇ ਕੋਲ ਇੱਕ ਰਿਪੋਰਟ ਆਈ, ਉਸ ਰਿਪੋਰਟ ਦੇ ਆਧਾਰ ਤੇ ਉਹਨੂੰ ਜਿਹਦੇ ਖਿਲਾਫ ਰਿਪੋਰਟ ਆ ਉਹਨੂੰ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਦਿੱਤੇ ਬਗੈਰ ਸਿੱਧਾ ਹੀ ਉਹਨੂੰ ਗੁਰੂ ਦੋਖੀ ਡਿਕਲੇਅਰ ਕਰਤਾ। ਤੇ ਨਾਲ ਹੀ ਜਿੰਨੇ ਸਿੱਖ MLA ਨੇ ਜਿਹੜੀ ਵੀ ਪਾਰਟੀ ਦੇ ਹੋਣ, ਨਾਲ ਜਿੰਨੇ ਸਿੱਖ ਮੰਤਰੀ ਨੇ, ਉਹਨਾਂ ਸਾਰਿਆਂ ਨੂੰ ਆਖਿਆ ਆ ਕੇ 19 ਜੂਨ ਨੂੰ ਪੇਸ਼ ਹੋ, ਇਹ ਪੇਟੀ ਵੀ ਰੱਖ ਦਿੱਤੀ। ਮੁੱਦਾ ਫਿਰ ਉਹ ਉਠਾ ਲਿਆ ਕਿ ਜਿਹੜਾ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਪਾਸ ਕੀਤਾ, ਸਾਡੀ ਮਰਜ਼ੀ ਤੋਂ ਬਗੈਰ ਕੋ ਕੀਤਾ, ਸਾਨੂੰ ਪੁੱਛਿਆ ਕਿਉਂ ਨੀ, ਤੇ ਜਦੋਂ ਅਸੀਂ ਕਹਿੰਦੇ ਉਹਨੂੰ ਸੋਧ ਦਿਓ, ਸਾਡੇ ਪਸੰਦ ਆ ਨੀਗਾ ਤੇ ਸੋਧਿਆ ਕਿਉਂ ਨੀ। ਇਹਦੇ ਬਾਰੇ ਦੂਸਰੇ ਕਹਿੰਦੇ ਆ ਕਿ ਜਦੋਂ ਇਹੋ ਹੀ ਐਕਟ 2007 ਚ ਬਿੱਲ ਪਾਸ ਕੀਤਾ ਸੀ ਬਾਦਲ ਸਰਕਾਰ ਨੇ, ਉਦੋਂ ਅਕਾਲ ਤਖ਼ਤ ਤੋਂ ਪੁੱਛਿਆ ਸੀ, ਉਦੋਂ ਸ਼੍ਰੋਮਣੀ ਕਮੇਟੀ ਤੋਂ ਪੁੱਛਿਆ ਸੀ, ਪੁੱਛੇ ਬਗੈਰ ਜਦੋਂ ਉਹਨੇ ਪਾਸ ਕਰਤਾ ਤੇ ਤੁਸੀਂ ਉੱਥੇ ਸਵਾਗਤ ਦਾ ਮਤਾ ਪਾਸ ਕਰਤਾ। ਹੁਣ ਭਗਵੰਤ ਮਾਨ ਦੀ ਸਰਕਾਰ ਨੇ ਜਦੋਂ ਪਾਸ ਕੀਤਾ ਤੇ ਇਹਦੇ ਉੱਤੇ ਵੀ ਪਹਿਲੇ ਦਿਨ ਤਾਂ ਸ਼੍ਰੋਮਣੀ ਕਮੇਟੀ ਨੇ ਸਵਾਗਤ ਕਰਤਾ ਕਿ ਬਹੁਤ ਚੰਗਾ ਹੋਇਆ, ਅਗਲੇ ਦਿਨ ਤੱਕ ਸ਼੍ਰੋਮਣੀ ਕਮੇਟੀ ਨੂੰ ਚਲਾਉਣ ਵਾਲੇ ਜਿਹੜੇ ਪਿੱਛੇ ਬੈਠੇ ਉਹਨਾਂ ਦਾ ਹੁਕਮ ਆ ਗਿਆ ਵੀ ਆਪਾਂ ਸਵਾਗਤ ਨਹੀਂ ਕਰਨਾ, ਫਿਰ ਕਹਿਤਾ ਸਾਨੂੰ ਮਨਜ਼ੂਰ ਨਹੀਂ। ਇਹਦੇ ਨਾਲ ਇੰਨੇ ਜ਼ਿਆਦਾ ਵਿਵਾਦ ਜੁੜੇ ਆ ਜਿਹਨਾਂ ਦੇ ਉੱਤੇ ਅਸੀਂ ਅਜੇ ਕਿਸੇ ਮਾਮਲੇ ਚ ਸਿੱਧੀ ਗੱਲ ਨਹੀਂ ਕਰ ਸਕਦੇ, ਸਾਨੂੰ ਦੇਖਣਾ ਪਏਗਾ ਕਿ ਕੁਝ ਸੱਚ ਸਾਹਮਣੇ ਆਵੇ, ਖਾਸ ਕਰਕੇ ਰਿਪੋਰਟ ਜਿਹੜੀ ਹੈ ਉਹਦੇ ਪਹਿਲੇ 6 ਪੈਰੇ ਕਿਉਂ ਲਿਖਾਏ ਗਏ, ਉਹਨਾਂ ਦੇ ਨੰਬਰ ਕਿੱਥੇ ਗਏ, ਤੇ 7 ਨੰਬਰ ਜਿਹੜਾ ਉਹ ਵੀ 7.1.2.3.4 ਇਹ ਸਾਰੇ ਲੁਕਾ ਕੇ ਸਿੱਧਾ 7.5 ਤੋਂ ਸ਼ੁਰੂ ਕੇ ਹੁੰਦਾ, ਤੇ 14 ਤੱਕ ਜਾ ਕੇ ਅੱਗੇ ਫਿਰ 30 ਤੱਕ ਪੈਰੇ ਲਿਖਾਏ ਕਿਉਂ ਗਏ, ਤੇ ਸਿੱਧਾ ਜਿਹੜਾ ਹੈਗਾ 23 ਤੱਕ ਲਿਖਾਏ ਗਏ, ਤੇ 24 ਨੰਬਰ ਸਿੱਧਾ ਜਾ ਕੇ ਪੇਸ਼ ਕੀਤਾ ਗਿਆ। ਉਹ ਸਾਰੀ ਗੱਲ ਦੱਸਦੀ ਹੈ ਕਿ ਕਿਤੇ ਕਿਤੇ ਗੜਬੜ ਹੈ, ਜ਼ਰੂਰ ਹੈ, ਜਿਹਦੇ ਉੱਤੇ ਬਹੁਤ ਸਾਰੇ ਕਾਨੂੰਨੀ ਮਾਹਰ ਵੀ ਕਹਿੰਦੇ ਆ ਕਿ ਇਹ ਗੱਲ ਜੇ ਕਾਨੂੰਨੀ ਪੱਖ ਤੋਂ ਕਿਸੇ ਥਾਂ ਤੇ ਚਲੇਗੀ ਤੇ ਉੱਥੇ ਜਾ ਕੇ ਅਟਕ ਜਾਣੀ।
1: ਜੀ ਪੁੰਨੂ ਸਾਹਿਬ, ਅਗਲੀ ਵੱਡੀ ਖਬਰ ਜੁੜੀ ਹੈ ਜੀ, ਰਾਮ ਜਨਮ ਭੂਮੀ ਮੰਦਿਰ ਦੀ ਟੈਕਸ ਚੋਰੀ ਦੇ ਨਾਲ ਕਰੋੜਾਂ ਤੱਕ ਘਪਲਾ ਪਹੁੰਚ ਗਿਆ ਤੇ ਜਾਂਚ ਕਿੱਥੇ ਕੁ ਪਹੁੰਚੀ ਹੈ ਜੀ?
0: ਤੁਲਿਨ, ਮੈਂ ਪਿਛਲੇ ਹਫ਼ਤੇ ਵੀ ਦੱਸਿਆ ਸੀ ਕਿ ਜਦੋਂ ਇਹ ਰਾਮ ਮੰਦਿਰ ਬਣਾਉਣ ਲੱਗਿਆ ਇਹਦੇ ਮੁੱਢਲੇ ਪੜਾਅ ਦੇ ਉੱਤੇ ਹੀ ਇਹੋ ਜਿਹੀ ਗੜਬੜ ਸਾਹਮਣੇ ਆਉਣ ਲੱਗ ਪਈ ਸੀ।

0: ਉਦੋਂ ਇਹ ਸ਼ਿਕਾਇਤਾਂ ਮਿਲਣ ਲੱਗ ਪਈਆਂ ਸੀ ਕਿ ਇਸ ਮੰਦਿਰ ਟਰੱਸਟ ਨਾਲ ਜੁੜੇ ਕੁਛ ਲੋਕਾਂ ਨੇ ਜਿਹੜੇ ਭਾਜਪਾ ਦੇ ਲੋਕਲ ਲੀਡਰ ਸੀ ਉਹਨਾਂ ਨੇ ਵੀ ਸਸਤੀਆਂ ਜ਼ਮੀਨਾਂ ਖਰੀਦੀਆਂ ਖਰੀਦ ਕੇ ਰਾਮ ਮੰਦਿਰ ਨੂੰ ਮਹਿੰਗੀਆਂ ਵੇਚਤੀਆਂ। ਕਿਸੇ ਨੇ 30 ਲੱਖ ਦੀ ਖਰੀਦੀ ਤੇ ਰਾਮ ਮੰਦਿਰ ਨੂੰ 1 ਕਰੋੜ ਦੀ ਵੇਚਤੀ, ਕਿਸੇ ਨੇ 20 ਲੱਖ ਦੀ ਖਰੀਦੀ ਤੇ 2 ਮਹੀਨੇ ਪਾ ਕੇ 2 ਕਰੋੜ ਦੀ ਵੇਚਤੀ। ਇੱਕ ਸੌਦਾ ਤੇ ਇਹੋ ਜਿਹਾ ਸੀ ਕਿ ਸਵੇਰੇ ਸ਼ਾਇਦ 40 ਲੱਖ ਦੀ ਖਰੀਦੀ ਗਈ ਤੇ ਦੁਪਹਿਰ ਤੱਕ 1.5 ਕਰੋੜ ਦੀ ਰਾਮ ਮੰਦਿਰ ਨੂੰ ਵੇਚ ਦਿੱਤੀ ਗਈ। ਕਹਿੰਦੇ ਜੀ ਸੌਦਾ ਪਹਿਲਾਂ ਤਾਂ ਅਸੀਂ ਰੇਟ ਵੱਧ ਗਏ ਬਾਅਦ ਚ, ਇਸ ਕਰਕੇ ਹੁਣ ਉਸ ਰੇਟ ਤੇ ਕਰੰਟ ਰੇਟ ਤੇ ਦੇਣੀ ਹੈ। ਉਦੋਂ ਵੀ ਰੌਲਾ ਪਿਆ ਸੀ ਕਿ ਰਾਮ ਨਾਮ ਦੀ ਲੂਟ ਹੈ, ਚੱਲਦਾ ਪਿਆ ਤੇ ਮਾਮਲਾ ਖਰਾਬ ਹੈ। ਫਿਰ ਜਦੋਂ ਕੰਸਟਰਕਸ਼ਨ ਚੱਲਣ ਲੱਗੀ ਤੇ ਅੰਦਰ ਕਿੰਨੀਆਂ ਸਾਰੀਆਂ ਚੈੱਕ ਬੁੱਕਾਂ ਸੀ ਉਹ ਪਤਾ ਨਹੀਂ ਸੀ ਲੱਗਦਾ ਕਿਹੜੀ ਚੈੱਕ ਬੁੱਕ ਕਿਹਦੇ ਕੋਲ ਹੈ। ਬੈਂਕਾਂ ਦੇ ਵਿੱਚ ਕਦੇ 2 ਲੱਖ ਦਾ ਚੈੱਕ, ਕਦੇ 5 ਲੱਖ ਦਾ ਚੈੱਕ, ਕਰੋੜਾਂ ਦਾ ਕੰਸਟਰਕਸ਼ਨ ਦਾ ਕੰਮ ਸੀ। ਇੱਕ ਦਿਨ ਸ਼ਾਇਦ 15 ਜਾਂ 20 ਲੱਖ ਦਾ ਇੱਕ ਚੈੱਕ ਚਲਾ ਗਿਆ ਤੇ ਬੈਂਕ ਵਾਲਿਆਂ ਨੇ ਫੋਨ ਕਰਕੇ ਪੁੱਛਿਆ ਜੀ ਤੁਹਾਡਾ ਤੁਹਾਡੇ ਚੈੱਕ ਤੁਰੇ ਆਉਂਦੇ ਆ, ਔਰ ਫਿਰ 20 ਲੱਖ ਦਾ ਚੈੱਕ ਆ ਗਿਆ ਤੁਸਾਂ ਭੇਜਿਆ। ਤੇ ਜਿਹੜਾ ਉੱਥੇ ਪ੍ਰਬੰਧਕ ਕੈਸ਼ੀਅਰ ਸੀ ਉਹ ਕਹਿੰਦੇ ਮੈਂ ਤਾਂ ਭੇਜਿਆ ਨੀ, ਤੇ ਮੇਰੇ ਤੋਂ ਪੁੱਛੇ ਵਗੈਰ ਜਾ ਵੀ ਨੀ ਸਕਦਾ। ਉਹ ਕਹਿੰਦੇ ਚੈੱਕ ਤੇ ਤੁਹਾਡੇ ਆਉਣ ਦਾ, ਆਉਂਦੇ ਚੈੱਕਾਂ ਭਰੇ ਫਿਰ ਪੜਤਾਲ ਸ਼ੁਰੂ ਹੋਈ ਤੇ ਪਤਾ ਲੱਗਾ ਕਿ ਚੈੱਕ ਬੁੱਕਾਂ ਉੱਥੋਂ ਕੋਈ ਬੰਦੇ ਆਸੇ ਪਾਸੇ ਕਰਕੇ ਆਪਣੇ ਆਪ ਹੀ ਚੈੱਕ ਲਿਖ ਕੇ ਤੇ ਰਕਮਾਂ ਕਢਾਈ ਦਿੰਦੇ। ਇਹ ਫਰਾਡ ਉਦੋਂ ਵੀ ਚੱਲਿਆ ਸੀ। ਉਹਨਾਂ ਦੀ ਗੱਲ ਸਾਹਮਣੇ ਆਈ ਕੋਈ ਕਿ ਰੌਲਾ ਪੈਂਦਾ ਸੀ ਇੱਥੇ ਗੋਲਕ ਗਿਣ ਵਾਲੇ ਜਿਹੜੇ ਚੜਾਵਾ ਗਿਣ ਵਾਲੇ ਉਹ ਕੁਝ ਨਾ ਕੁਝ ਚੋਰੀ ਕਰਦੇ। ਉਸ ਚੋਰੀ ਦੀ ਪੜਤਾਲ ਸ਼ੁਰੂ ਹੋਈ, ਮਾੜੀ ਮੋਟੀ ਹੋ ਕੇ ਰੁਕ ਗਈ। ਫਿਰ ਹੋਇਆ ਹੈ ਕਿ ਉਹਨਾਂ ਦੀ ਗੋਲਕ ਚੋਰੀ ਦੇ ਪ੍ਰਬੰਧਕਾਂ ਚੋਂ ਇੱਕ ਜਣੇ ਬਾਰੇ ਚਰਚਾ ਚੱਲ ਪਈ ਕਿ ਪੱਲੇ ਕੱਖ ਨਹੀਂ ਸੀ ਹੁੰਦਾ ਤੇ ਇਕਦਮ ਪਹਿਲਾਂ ਲੱਖਾਂ ਦੀਆਂ ਜ਼ਮੀਨਾਂ ਖਰੀਦਦਾ ਸੀ, ਹੁਣ ਕਰੋੜਾਂ ਦੀਆਂ ਖਰੀਦਣ ਲੱਗ ਪਿਆ, ਕਿੱਥੋਂ ਹੋਣਗੀ। ਅਜੇ ਚਰਚਾ ਚੱਲਦੀ ਸੀ ਤੇ ਉਹਨੇ ਇੱਕ ਕੰਮ ਹੋਰ ਕਰਤਾ, ਆਪਣਾ ਨਵਾਂ ਮਕਾਨ ਬਣਾਇਆ, ਉਹਦੇ ਵਿੱਚ ਭਗਵਤ ਕਥਾ ਕਰਾਤੀ ਤੇ ਭਗਵਤ ਕਥਾ ਦੇ ਉੱਤੇ ਲੱਖਾਂ ਰੁਪਇਆ ਲਾਤਾ ਉਹਨੇ। ਤੇ ਜਿਹੜੀਆਂ ਔਰਤਾਂ ਸੀ ਹੋਈਆਂ ਉਹਨਾਂ ਸਾਰੀਆਂ ਔਰਤਾਂ ਨੂੰ ਸਾੜੀਆਂ ਜਿਹੜੀਆਂ ਸੀ ਉਹ ਦਾਨ ਕੀਤੀਆਂ ਗਈਆਂ। ਭਗਵਤ ਕਥਾ ਚ ਲੱਖਾਂ ਰੁਪਏ ਦੀਆਂ ਸਾੜੀਆਂ ਵੀ ਦਾਨ ਕਰ ਦੇਣੀਆਂ। ਇਹਦੇ ਤੋਂ ਅਚਾਨਕ ਫਿਰ ਸ਼ਿਕਾਇਤ ਹੋ ਗਈ ਕਿ ਇਹਦੇ ਕੋਲ ਪਤਾ ਕਰੋ ਜੀ ਪੈਸਾ ਕਿੱਥੋਂ ਆ ਰਿਹਾ। ਪੜਤਾਲ ਕੀਤੀ ਤੇ ਪਤਾ ਲੱਗਾ ਕਿ ਪੈਸਾ ਸਾਰਾ ਗੋਲਕ ਦੀ ਚੋਰੀ ਦਾ ਆ ਰਿਹਾ। ਇਹ ਵੀ ਪਤਾ ਲੱਗਾ ਕਿ ਉਹਨੇ ਪ੍ਰਬੰਧਕਾਂ ਨੂੰ ਦੱਸੇ ਬਗੈਰ ਗੋਲਕ ਗਿਣਨ ਵਾਲੇ ਬੰਦਿਆਂ ਦੇ ਵਿੱਚ ਆਪਣਾ ਸਕਾ ਭਤੀਜਾ ਵੀ ਸ਼ਾਮਿਲ ਕਰ ਲਿਆ। ਔਰ ਇਸ ਗੱਲ ਦਾ ਪਤਾ ਜਦੋਂ ਪ੍ਰਬੰਧਕਾਂ ਨੂੰ ਲੱਗਾ, ਇੱਕ ਬੜਾ ਸੀਨੀਅਰ ਪ੍ਰਬੰਧਕ ਸੀ ਉਹਦੇ ਭਤੀਜੇ ਨੂੰ ਵੀ ਚੋਰੀ ਕਰਨ ਵਾਲਿਆਂ ਚ ਸ਼ਾਮਿਲ ਕਰ ਲਿਆ ਵੀ ਚੱਲ ਤੂੰ ਵੀ ਆਪਣਾ ਹਿੱਸਾ ਲਈ ਚੱਲ। ਇਹਦੀ ਫਿਰ ਪੜਤਾਲ ਅਗਲੇ ਪਾਸੇ ਸ਼ੁਰੂ ਹੋ ਗਈ, ਪੁਲਿਸ ਨੇ ਵੀ ਸ਼ੁਰੂ ਕਰਤੀ, ਮੰਦਿਰ ਕਮੇਟੀ ਨੇ ਵੀ। ਆਹ 2 ਦਿਨ ਪਹਿਲਾਂ ਦੀ ਗੱਲ ਹੈ, ਪੜਤਾਲ ਕਰਨ ਵਾਲੇ ਉਹਦੇ ਘਰ ਗਏ, ਘਰੋਂ ਤੇ ਲੱਖਾਂ ਰੁਪਇਆ ਮਿਲਿਆ ਹੀ ਮਿਲਿਆ। ਜਦੋਂ ਉਹਦੇ ਨਾਲ ਦੇ ਦੂਜੇ ਬੰਦੇ ਦੇ ਘਰ ਗਏ ਉਹਦਾ ਘਰ ਖਾਲੀ ਸੀ, ਘਰ ਚੋਂ ਕੱਖ ਨੀ ਮਿਲਿਆ। ਪਰ ਅਚਾਨਕ ਉਹਨਾਂ ਨੂੰ ਸ਼ੱਕ ਪਿਆ ਕਿ ਉਹਦੇ ਲਾਗੇ ਜਿਹੜਾ ਗੋਹੇ ਦਾ ਢੇਰ ਆ, ਉਸ ਗਾਵਾਂ ਦੇ ਗੋਹੇ ਦੇ ਢੇਰ ਚ ਤਾਜ਼ੀ ਤਾਜ਼ੀ ਛੇੜਛਾੜ ਹੋਈ ਹੈ, ਜਿਵੇਂ ਉਸ ਪੁੱਟ ਪੱਟ ਤੇ ਕੁਝ ਲਟਾਇਆ ਹੁੰਦਾ। ਉਹਨਾਂ ਫੋੜਾ ਫੜੀ ਕੀਤੀ ਤੇ 60-70 ਲੱਖ ਰੁਪਈਏ ਉੱਥੇ ਲਿਫਾਫਿਆਂ ਚ ਬੰਦ ਕਰਕੇ ਗੋਹੇ ਦੇ ਥੱਲੇ ਦੱਬੇ, ਉਹ ਫੜੇ ਗਏ। ਹੁਣ ਇਹਦੇ ਤੋਂ ਬਾਅਦ ਅਗਲੀ ਪੜਤਾਲ ਚੱਲਦਿਆਂ ਚੱਲਦਿਆਂ ਹੁਣ ਪਤਾ ਲੱਗਾ, ਪਹਿਲਾਂ ਕਹਿੰਦੇ ਸੀ 100 ਕਰੋੜ ਤੋਂ ਵੱਧ ਦੀ ਚੋਰੀ ਹੋਈ ਹੈ, ਫਿਰ ਕਹਿੰਦੇ ਸੀ 200 ਦੀ, ਕੱਲ ਸ਼ਾਮੀ 240 ਕਰੋੜ ਤੱਕ ਕਹਿੰਦੇ ਸੀ। ਕੱਲ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਉੱਥੇ ਆਏ ਸੀ, ਉਹਨਾਂ ਨੇ SIT ਬਣਾ ਤੀ, ਸਪੈਸ਼ਲ ਇਨਵੈਸਟੀਗੇਸ਼ਨ ਟੀਮ। ਉਸ ਟੀਮ ਨੇ ਕੱਲ ਦੀ ਪੜਤਾਲ ਸ਼ੁਰੂ ਕਰ ਦਿੱਤੀ। ਔਰ ਇਹ ਵੀ ਕਹਿੰਦੇ ਆ ਕਿ ਜੇ ਇੱਥੇ ਜਾਂਚ ਪੂਰੀ ਨਾ ਹੋਈ ਤੇ ਕੇਸ CBI ਨੂੰ ਦਿੱਤਾ ਜਾ ਸਕਦਾ। ਯਾਨੀ ਧਰਮ ਕਰਮ ਦੇ ਅਧਾਰੇ ਜਿੱਥੇ ਵੀ ਉਹਨਾਂ ਸਾਰਿਆਂ ਚ ਚੋਰੀ ਚਾਰੀ ਵਾਲਾ ਕੰਮ ਆਮ ਹੁੰਦਾ ਜਾਂਦਾ
1: ਜੀ। ਪਨਸਬ ਗੱਲ ਜੇ TMC ਦੀ ਕਰੀਏ, ਪੱਛਮੀ ਬੰਗਾਲ ਚ ਜਾਈਏ ਤੇ ਉਹ ਜਿਹੜੇ ਬਾਗੀ MP ਸੀ ਉਹ ਪਿੱਛੇ ਜੇ ਕਹਿੰਦੇ ਸੀ ਵੀ ਅਸੀਂ ਤਾਂ ਵੱਖਰਾ ਗਰੁੱਪ ਬਣਾ ਲੈਣਾ, ਨਾ ਉਹ ਸਾਨੂੰ ਕਿਤੇ ਗਰੁੱਪ ਦਿਖਿਆ, ਨਾ ਉਹ ਘਰ ਉਹਨਾਂ ਦੀ ਵਾਪਸੀ ਦਿਖੀ, ਅਗਵਾ ਚ ਕਿੱਥੇ ਗਏ ਨੇ, ਕੀ ਬਣਿਆ ਜੀ ਇਹਨਾਂ ਦਾ?
0: ਦੇਖੋ ਪੰਜਾਬੀ ਚ ਮੁਹਾਵਰਾ ਤੁਸੀਂ ਸੁਣਿਆ ਹੋਣਾ, ਪੇਕੇ ਨਾ ਸਹੁਰੇ ਤੇ ਡੁੱਬ ਮਰੇ ਨਨਿਓਰੇ। ਨਨਿਓਰੇ ਕੌਣ ਹੁੰਦੇ ਆ? ਪਤੀ ਦੇ ਵੀ ਨਾਨਕੇ।

0: ਇਹਨਾਂ ਦੀ ਵੀ ਇਹੋ ਜਿਹੀ ਹਾਲਤ ਹੋਈ ਆ। ਤ੍ਰਿਣਮੂਲ ਕਾਂਗਰਸ ਨਾਲ ਛੱਡ ਦਿੱਤੀ, ਇਸ ਕਰਕੇ ਨਹੀਂ ਛੱਡੀ ਕਿ ਪਾਰਟੀ ਨਾਲ ਮਤਭੇਦ ਆ। ਜੇ ਮਤਭੇਦ ਸੀ ਚੋਣਾਂ ਤੋਂ ਪਹਿਲਾਂ ਵੀ ਛੱਡ ਸਕਦੇ ਸੀ। ਇਹਨਾਂ ਨੇ ਛੱਡੀ ਇਸ ਕਰਕੇ ਕਿ ਜਿਹੜਾ ਵੀ ਇਸ ਵੇਲੇ ਮਮਤਾ ਬੈਨਰਜੀ ਦੇ ਨਾਲ ਆ ਉਹਦੇ ਘਰ ਪੁਲਿਸ ਛਾਪੇ ਮਾਰਦੀ ਹੈ ਬੰਗਾਲ ਦੀ ਨਵੀਂ ਸਰਕਾਰ ਦੇ ਕਹਿਤੇ, ਤੇ ਜਿਹਨੂੰ ਫੜ ਕੇ ਲੈ ਜਾਂਦੀ ਹੈ ਪੁਲਿਸ ਜਾਣ ਬੁੱਝ ਕੇ ਬਾਜ਼ਾਰਾਂ ਚ ਉੱਥੋਂ ਲੰਘਾਉਂਦੇ ਆ ਜਿੱਥੇ ਉਹਦੇ ਵਿਰੋਧੀ ਆ, ਤੇ ਉਹਨਾਂ ਨੂੰ ਪਹਿਲਾਂ ਦੱਸ ਦਿੰਦੇ ਆ ਤੇ ਅੱਗੋਂ ਆਂਡੇ ਮਾਰਦੇ ਆ। ਕੱਲ ਫਿਰ ਇੱਕ ਪਾਰਲੀਮੈਂਟ ਮੈਂਬਰ ਨੂੰ ਆਂਡੇ ਮਾਰੇ ਲੋਕਾਂ ਨੇ ਉਹਦੇ ਮੂੰਹ ਤੇ। ਇਹਦਾ ਕਰਕੇ ਇਹ ਡਰੇ ਪਏ ਆ, ਦਹਿਸ਼ਤ ਵਿੱਚ ਆ, ਇਹਨਾਂ ਨੇ ਪਾਰਟੀ ਛੱਡੀ। ਪਹਿਲਾਂ ਇਹ ਪਾਰਲੀਮੈਂਟ ਦੇ ਸਪੀਕਰ ਓਮ ਬਿਰਲਾ ਕੋਲ ਗਏ, ਇਹਨਾਂ ਦੇ ਜਾਣ ਤੋਂ ਪਹਿਲਾਂ ਮਮਤਾ ਬੈਨਰਜੀ ਦੇ ਧੜੇ ਦੇ ਦੋ ਮੈਂਬਰ ਚਲੇ ਗਏ ਉਹਦੇ ਕੋਲ। ਉਹਨਾਂ ਨੇ ਆ ਕੇ ਆਖਿਆ ਜੀ ਤੁਸੀਂ ਇਹਨਾਂ ਨੂੰ ਮਾਨਤਾ ਨਾ ਦਿਓ। ਉਹਦਾ ਕਾਰਨ ਇਹ ਹੈ ਕਿ ਕਿਸੇ ਪਾਰਟੀ ਨੂੰ ਮਾਨਤਾ ਦੇਣੀ ਕਿ ਨਹੀਂ ਦੇਣੀ ਤੇ ਤੁਹਾਡਾ ਕੰਮ ਨਹੀਂ, ਚੋਣ ਕਮਿਸ਼ਨ ਦਾ ਕੰਮ ਹੈ ਤੇ ਤੁਸੀਂ ਇਸ ਨਾ ਪਿਓ। ਸਪੀਕਰ ਨੂੰ ਸਮਝ ਲੱਗ ਗਈ ਕਿ ਜੇ ਮੈਂ ਮਾਨਤਾ ਦਿੱਤੀ ਤੇ ਕੰਮ ਖਰਾਬ ਹੋਊਗਾ। ਉਹ ਆਪਣੇ ਸਾਹ ਤੇ ਥੋੜਾ ਜਿਹਾ ਰੁਕ ਗਿਆ। ਇਹਦੇ ਦਰਮਿਆਨ ਚੋਣ ਕਮਿਸ਼ਨ ਵਿੱਚ ਚਿੱਠੀਆਂ ਚਲੀਆਂ ਗਈਆਂ ਕਿ ਇਸ ਤਰ੍ਹਾਂ ਬੰਦੇ ਤੋੜੇ ਜਾ ਰਹੇ। ਉਧਰੋਂ ਉਹਨਾਂ ਬੰਦਿਆਂ ਨੇ ਫਿਰ ਦੂਜਾ ਦਾਅ ਖੇਡਿਆ ਕਿ ਨਾ ਤਾਂ ਉਹ ਭਾਜਪਾ ਚ ਸ਼ਾਮਿਲ ਹੋ ਸਕਦੇ ਸੀ, ਨਾ ਉਹ ਵੱਖਰਾ ਗਰੁੱਪ ਬਣਾ ਸਕਦੇ ਸੀ। ਉੱਥੇ ਇੱਕ ਨਿੱਕੀ ਜਿਹੀ ਪਾਰਟੀ ਸੀ ਜਿਹਨੇ ਪਿਛਲੀਆਂ ਚੋਣਾਂ ਚ 6-7 ਸੀਟਾਂ ਲੜੀਆਂ ਤੇ ਸਾਰੀਆਂ 280 ਕੁ ਕਿੰਨੀਆਂ ਵੋਟਾਂ ਪਈਆਂ ਸੀ, ਅਦੋ ਵੱਧ ਨਹੀਂ ਸੀ, ਇੰਨੀਆਂ 6-7 ਸੀਟਾਂ ਤੋਂ ਰਲਾ ਕੇ ਇੰਨੀਆਂ ਇਹਦੋ ਜ਼ਿਆਦੀਆਂ ਵੋਟਾਂ ਤੇ ਇੱਕ ਵੋਟ ਤੇ ਹੁੰਦੀਆਂ, ਕੁਛ ਵੀ ਨਹੀਂ ਸੀ ਉਹਦੇ ਪੱਲੇ। ਉਹ ਠੱਪ ਪਈ ਸੀ ਪਾਰਟੀ। ਇਹਨਾਂ ਨੇ ਫਿਰ ਕਹਿਤਾ ਕਿ ਜੇ ਨੈਸ਼ਨਲ ਸਿਟੀਜ਼ਨ ਪਾਰਟੀ ਅਸੀਂ ਤਾਂ ਉਹ ਚ ਸ਼ਾਮਿਲ ਹੋਣ ਲੱਗੇ। ਅੱਗੋਂ ਜਿਹੜੀ ਨੈਸ਼ਨਲਿਸਟ ਸਿਟੀਜ਼ਨ ਪਾਰਟੀ ਆ ਉਹਦਾ ਜਨਰਲ ਸੈਕਟਰੀ ਬੋਲਿਆ, ਕਹਿੰਦਾ ਜੀ ਪਾਰਟੀ ਰਜਿਸਟਰ ਕਰਾਈ ਹੈ ਜਾ ਕੇ ਚੋਣ ਕਮਿਸ਼ਨ ਦੇ ਕੋਲ, ਮੈਂ ਸਾਡੀ ਪਾਰਟੀ ਚ ਪ੍ਰਧਾਨ ਦੇ ਕੋਲ ਤਾਕਤਾਂ ਕੋਈ ਨਹੀਂ ਹੁੰਦੀਆਂ, ਸਾਰੀਆਂ ਤਾਕਤਾਂ ਜਨਰਲ ਸੈਕਟਰੀ ਕੋਲ ਹੁੰਦੀਆਂ ਨੇ, ਸੰਵਿਧਾਨ ਸਾਡਾ ਆ ਹੈ, ਜਦ ਤੱਕ ਮੈਂ ਕਿਸੇ ਨੂੰ ਪਾਰਟੀ ਚ ਸ਼ਾਮਿਲ ਨਾ ਕਰਾਂ ਮੇਰਾ ਪ੍ਰਧਾਨ ਕਿਸੇ ਨੂੰ ਪਾਰਟੀ ਚ ਸ਼ਾਮਿਲ ਨਹੀਂ ਕਰ ਸਕਦਾ। ਉਹ ਹੁਣ ਨਾ ਉਧਰ ਜਾਣ ਜੋਗੇ ਰਹਿ ਗਏ ਨਾ ਕਿਸੇ ਦੂਸਰੇ ਪਾਸੇ ਵੱਖਰੀ ਪਾਰਟੀ ਬਣਾਉਣ ਜੋਗੇ ਰਹਿ ਗਏ। ਸਪੀਕਰ ਕੋਲ ਵੀ ਪਹੁੰਚ ਕੀਤੀ ਸੀ, ਉੱਥੇ ਵੀ ਗੱਲ ਰੁਕ ਗਈ ਹੈ। ਹੁਣ ਸਾਰੇ ਪਾਸਿਆਂ ਤੋਂ ਉਹਨਾਂ ਦੀ ਬੇਇੱਜ਼ਤੀ ਹੋ ਰਹੀ ਹੈ ਕਿ ਖਾਣ ਪੀਣ ਦੇ ਵਕਤ ਤੁਸੀਂ ਸਾਰੇ ਦੇ ਸਾਰੇ ਮਮਤਾ ਬੈਨਰਜੀ ਦੇ ਨਾਲ ਹੁੰਦੇ ਸੀ, ਤੇ ਹੁਣ ਜਿਹੜਾ ਮਰਜ਼ੀ ਉੱਠਦਾ ਤੇ ਉਹਦੇ ਖਿਲਾਫ ਤੁਸੀਂ ਬੋਲੀ ਜਾਂਦੇ ਹੋ, ਉਦੋਂ ਕਿਉਂ ਨਹੀਂ ਬੋਲੇ? ਜੇ ਵੱਖਰੀ ਪਾਰਟੀ ਬਣਾਉਣੀ ਸਾਡੀ ਵੱਲੋਂ ਤੁਸੀਂ ਭਾਵੇਂ ਭਾਜਪਾ ਚਲ ਜਾਓ, ਪਰ ਜਾਣ ਵਾਸਤੇ ਕੋਈ ਕਾਨੂੰਨੀ ਤਰੀਕਾ ਤੇ ਵਰਤੋ। ਉਹ ਕਾਨੂੰਨੀ ਤਰੀਕੇ ਦੀ ਘਾਟ ਦੇ ਵਿੱਚ ਇਸ ਵੇਲੇ ਉਹ ਵੀ ਸਾਰੇ ਏਦਾਂ ਫਸ ਗਏ ਆ ਕਿ ਨਾ ਇੱਧਰ ਜਾਣ ਜੋਗੇ ਨਾ ਉੱਧਰ ਜਾਣ ਜੋਗੇ, ਬਿਲਕੁਲ ਵਿਚਾਲੇ ਫਸ ਜਾਣ ਕਰਕੇ ਹੁਣ 3 ਦਿਨ ਹੋ ਗਏ ਆ। ਪਹਿਲਾਂ ਕਹਿੰਦੇ ਸੀ 12, 15, 18, 21 ਬੰਦੇ ਉਦੋਂ ਚਲੇ ਗਏ, ਹੁਣ ਪਤਾ ਲੱਗਾ ਕਿ ਐਵੇਂ ਗਿਣਤੀ ਬੀਜੇਪੀ ਦੇ ਦਫ਼ਤਰੋਂ ਦੱਸੀ ਜਾ ਰਹੀ ਸੀ। ਉਹਨਾਂ ਦੇ ਰਹਿੰਦੇ ਬੰਦੇ ਹੈਗੇ ਹੀ ਨਹੀਂ ਗੇ, ਉਹਨਾਂ ਕੋਲ ਬੰਦੇ ਘੱਟ ਨੇ, ਸ਼ਾਇਦ 14 ਜਾਂ 15 ਨੇ, ਬਾਕੀ ਅਜੇ ਵੀ ਮਮਤਾ ਬੈਨਰਜੀ ਦੇ ਨਾਲ ਖੜੇ
1: ਜੀ। ਪੰਨੂ ਸਾਹਿਬ, CBSE ਦੇ ਜਿਹੜੇ ਪੇਪਰਾਂ ਦਾ ਲੀਕ ਹੋਣ ਦਾ ਮਾਮਲਾ, ਉਹਦੇ ਸੰਬੰਧ ਦੇ ਵਿੱਚ ਸੂਚਨਾ ਅਧਿਕਾਰ ਕਮਿਸ਼ਨ ਨੇ CBSE ਨੂੰ ਕੁਝ ਨਵੇਂ ਹੁਕਮ ਜਾਰੀ ਕੀਤੇ ਨੇ, ਉਹ ਕੀ ਨੇ ਜੀ?
0: ਉਹ ਇਸ ਤਰ੍ਹਾਂ ਕਿ ਪੇਪਰ ਉੱਥੋਂ ਲੀਕ ਹੋਏ ਸੀ, ਪਰ ਲੀਕੇਜ ਬਾਰੇ ਕਾਰਨ ਕੀ ਸੀ, CBSE ਜਿਹੜੀ ਸੈਕੰਡਰੀ ਬੋਰਡ ਆਫ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ, ਉਹਨਾਂ ਨੇ ਲੀਕੇਜ ਦੇ ਕੀ ਪ੍ਰਬੰਧ ਕੀਤੇ ਸੀ, ਤਰੁੱਟੀ ਕਿੱਥੇ ਰਹੀ, ਇਹਦੇ ਬਾਰੇ ਕਿਸੇ ਵਿਅਕਤੀ ਨੇ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਵਿੱਚ ਇਹ ਵੀ ਪੁੱਛਿਆ ਸੀ, ਨਾਲ ਇਹ ਵੀ ਪੁੱਛ ਲਿਆ ਕਿ ਉੱਥੇ ਬੰਦੇ ਕਿਹੜੇ ਕਿਹੜੇ ਸੀ ਜਿਨ੍ਹਾਂ ਦੀ ਕੀ ਕੀ ਜ਼ਿੰਮੇਵਾਰੀ ਸੀ। ਉਹ ਇਨਫੋਰਮੇਸ਼ਨ ਨਹੀਂ ਦੇ ਸਕਦੇ, ਦੇ ਰਹੇ ਜਿਹੜਾ ਐਪਲੀਕੈਂਟ ਸੀ ਉਹ ਰਾਈਟ ਟੂ ਇਨਫੋਰਮੇਸ਼ਨ ਕਮਿਸ਼ਨ ਹੈ ਭਾਰਤ ਸਰਕਾਰ ਦਾ, RTA ਕਮਿਸ਼ਨ, ਉੱਥੇ ਚਲਾ ਗਿਆ। ਉੱਥੇ ਜਾ ਕੇ ਤੇ ਉਹਨੇ ਮੰਗ ਕਰ ਦਿੱਤੀ RTI ਕਮਿਸ਼ਨ ਦੇ ਵਿੱਚ ਕਿ ਮੈਨੂੰ ਦੱਸੋ ਜੀ ਇਹ ਦੱਸਦੇ ਕਿਉਂ ਨਹੀਂ ਕਿ ਸੱਚਾਈ ਕੀ ਹੈ, ਇਹਨਾਂ ਦੇ ਕੌਣ ਕੌਣ ਲੋਕ ਸੀ ਜਿਹੜੇ ਇਹ ਸ਼ਾਮਿਲ ਸੀ। ਹੁਣ ਉਹਨੇ RTI ਕਮਿਸ਼ਨ ਨੇ ਆਖਿਆ ਦੱਸ ਦਿਓ, ਤੁਹਾਨੂੰ ਦੱਸਣਾ ਪੈਣਾ। ਮੈਂ ਪਿਛਲੇ ਹਫ਼ਤੇ ਵੀ ਦੱਸਿਆ ਸੀ ਕਿ ਕੋਈ ਗੱਲ ਦੱਸਦੇ ਨਹੀਂ ਸੀ। ਇੱਕ ਦਿਨ ਪਾਰਲੀਮੈਂਟ ਦੇ ਮੈਂਬਰਾਂ ਦੀ ਜਿਹੜੀ ਕਮੇਟੀ ਪੜਤਾਲ ਕਰਦੀ ਪਈ ਆ, ਉਸ ਕਮੇਟੀ ਦੇ ਕੋਲ ਇੱਕ 17 ਸਾਲਾਂ ਦਾ ਬੱਚਾ ਜਾ ਕੇ ਪੇਸ਼ ਹੋਇਆ। ਉਹਨੇ ਆਖਿਆ ਜੀ ਇਸ CBSE ਦੇ ਰੂਲਸ ਆ ਨੇ ਜਿਨ੍ਹਾਂ ਚ ਇਗਜ਼ਾਮ ਦੇ ਵਿੱਚ ਲਿਖਿਆ ਕਿ ਇਸ ਇਗਜ਼ਾਮ ਦਾ ਕੰਮ ਕਿਸੇ ਇਹੋ ਜਿਹੀ ਪ੍ਰਾਈਵੇਟ

0: ਕਮੇਟੀ ਨੂੰ ਜਾਂ ਕੰਪਨੀ ਨੂੰ ਨਹੀਂ ਦਿੱਤਾ ਜਾਊਗਾ ਜਿਹੜੀ ਦਾਗੀ ਹੋਊਗੀ। ਪਰ ਪਿਛਲੀ ਵਾਰੀ ਇਮਤਿਹਾਨ ਤੋਂ ਪਹਿਲਾਂ ਇਹਨਾਂ ਦੇ ਰੂਲਸ ਵਿੱਚੋਂ ਉਹ ਮਾਦੇ ਨਾਲ ਹਟਾ ਦਿੱਤੀ, ਉਹ ਲਾਈਨ ਕਿਉਂ ਹਟਾਈ ਗਈ? ਉਹ ਲਾਈਨ ਹਟਾਉਣ ਤੋਂ ਬਾਅਦ ਇੱਕ ਇਹੋ ਜਿਹੀ ਕੰਪਨੀ ਨੂੰ ਕੰਮ ਦਿੱਤਾ ਗਿਆ ਜਿਹੜੀ ਕੰਪਨੀ 2019 ਚ ਇਸੇ ਤਰ੍ਹਾਂ ਦੀ ਹੇਰਾਫੇਰੀ ਕਰ ਚੁੱਕੀ ਹੈ, ਜਿੱਥੇ ਪਰਚੇ ਦਰਜ ਹੈ। ਇਹ ਦੱਸੋ ਕਿ ਉਹ ਲਾਈਨ ਜਿਹੜੀ ਹਟਾਈ ਸੀ ਉਹ ਕਿਹਨੇ ਹਟਾਈ ਸੀ? ਇਹਦਾ ਜਵਾਬ ਉਹ ਦੇ ਨਹੀਂ ਸੀ ਰਿਹਾ। ਹੁਣ ਆਰਟੀਆਈ ਕਮਿਸ਼ਨ ਨੇ ਜਦੋਂ ਕਹਿ ਤਾ ਤੁਹਾਨੂੰ ਜਵਾਬ ਦੇਣਾ ਪੈਣਾ, ਇਹਦੇ ਨਾਲ ਸੀਬੀਐਸਈ ਵਾਲੇ ਫਸ ਗਏ। ਉਹਨਾਂ ਨੂੰ ਦੱਸਣਾ ਪਏਗਾ ਕਿ ਇਹ ਕੰਮ ਉਹਨਾਂ ਨੇ ਕੀਤਾ ਸੀ ਜਾਂ ਉਹਨਾਂ ਨੂੰ ਉੱਤੋਂ ਕਿਸੇ ਸਿਆਸੀ ਬੌਸ ਨੇ ਆਖਿਆ ਸੀ ਇੱਦਾਂ ਕਰ ਦਿਓ, ਤੇ ਫਿਰ 10-10, 15-15 ਤੇ 20-20 ਲੱਖ ਰੁਪਏ ਦਾ ਪੇਪਰ ਵੇਚਿਆ। ਇਹ ਸਾਰੀ ਕਹਾਣੀ ਜਿਹੜੀ ਆ ਹੁਣ ਇੱਥੇ ਪਹੁੰਚ ਗਈ।
1: ਜੀ ਪਨੂ ਸਾਹਿਬ, ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੋਵਾਂ ਨੂੰ ਨੋਟਿਸ ਦਿੱਤਾ ਹੈ, ਇਹ ਕਾਹਦਾ ਨੋਟਿਸ ਹੈ ਤੇ ਕੀ ਮਾਮਲਾ ਹੈ? ਜੀ
0: ਮੈਂ ਹੁਣ ਆਰਟੀਆਈ ਦੀ ਗੱਲ ਕੀਤੀ ਹੈ, ਰਾਈਟ ਟੂ ਇਨਫੋਰਮੇਸ਼ਨ ਦੀ।
1: ਜੀ
0: ਇਹ ਥੋੜਾ ਜਿਹਾ ਤੋਂ ਵੱਖਰਾ, ਆਰਟੀਆਈ ਨਹੀਂ, ਇਹ ਆਰਟੀਈ ਹੈ, ਰਾਈਟ ਟੂ ਐਜੂਕੇਸ਼ਨ। ਇਸ ਰਾਈਟ ਟੂ ਐਜੂਕੇਸ਼ਨ ਚ ਆ ਕਿ ਜਿਹੜੀਆਂ ਕੰਪਨੀਆਂ ਨੇ, ਜਿਹੜੀਆਂ ਸੰਸਥਾਵਾਂ ਨੇ ਸਕੂਲ ਜਾਂ ਕਾਲਜ ਬਣਾਉਣ ਵਾਸਤੇ ਸਰਕਾਰ ਤੋਂ ਪਲਾਟ ਲਏ ਆ ਜਾਂ ਕਿਸੇ ਵੀ ਕਿਸਮ ਦੀ ਗ੍ਰਾਂਟ ਲਈ ਆ, ਉਹਨਾਂ ਨੂੰ ਲਿਖ ਕੇ ਦੇਣਾ ਪੈਂਦਾ ਪ੍ਰਾਇਮਰੀ ਤੋਂ ਨਰਸਰੀ ਕੇਜੀ ਤੋਂ ਲੈ ਕੇ 25% ਯਾਨੀ 25% ਬੱਚੇ ਉਹ ਮੁਫ਼ਤ ਦਾਖਲ ਕਰਨਗੇ, ਮੁਫ਼ਤ ਉਹਨਾਂ ਨੂੰ ਪੜ੍ਹਾਉਣਗੇ, ਉਹਦੇ ਵਿੱਚ ਕਿਸੇ ਕਿਸੇ ਦਾ ਕੋਈ ਵਿਤਕਰਾ ਨਹੀਂ ਕੀਤਾ ਜਾਵੇਗਾ। ਦੂਸਰੇ ਬੱਚਿਆਂ ਵਾਲੀ ਸਾਰੀ ਪੜ੍ਹਾਈ ਪਰ ਉਹਨਾਂ ਨੂੰ ਮੁਫ਼ਤ ਕਰਾਈ ਜਾਊਗੀ। ਉਹ ਕਰਾਉਂਦੇ ਹੈ ਨੀ, ਉੱਥੇ ਜਾ ਕੇ ਕਿਸੇ ਨੇ ਸੁਪਰੀਮ ਕੋਰਟ ਚ ਅਰਜੀ ਦੇ ਦਿੱਤੀ ਕਿ 10 ਸਾਲ ਪਹਿਲਾਂ ਤੋਂ ਲੱਗ ਕੇ ਪੰਜਾਬ ਵਿੱਚ 10 ਸਾਲ ਪਹਿਲਾਂ ਉਦੋਂ ਅਕਾਲੀ ਭਾਜਪਾ ਸਰਕਾਰ ਸੀ, ਫਿਰ ਕਾਂਗਰਸ ਆ ਗਈ ਤੇ 4.5 ਸਾਲ ਤਾਂ ਇਹਨਾਂ ਦੇ ਵੀ ਉਹ ਚੱਲਿਆ। ਇਹਦੇ ਵਿੱਚ ਉਹਨਾਂ ਨੇ ਸਕੂਲਾਂ ਨੇ, ਕਾਲਜਾਂ ਨੇ, ਇੰਸਟੀਟਿਊਸ਼ਨਾਂ ਨੇ ਜਿਹੜਾ ਲਿਖ ਕੇ ਦਿੱਤਾ ਹੋਇਆ ਉਹਦੇ ਮੁਤਾਬਕ 25% ਬੱਚੇ ਅੱਜ ਤੱਕ ਕਦੇ ਦਾਖਲ ਕੀਤੇ ਨੀ। ਇਹਦੇ ਚ ਸੰਸਥਾਵਾਂ ਨੇ ਵੀ ਜਵਾਬ ਦਿੱਤਾ ਤੇ ਸਰਕਾਰ ਨੇ ਵੀ, ਉਹਨਾਂ ਨੇ ਲਿਖ ਕੇ ਸ਼ਾਇਦ ਆਖਿਆ ਨਹੀਂ ਜੀ ਇਹ ਗੱਲ ਗਲਤ ਆ, ਅਸੀਂ 450 ਬੱਚੇ ਹੁਣ ਤੱਕ ਗਰੀਬਾਂ ਦੇ ਦਾਖਲ ਕੀਤੇ ਆ ਅੱਡ ਅੱਡ ਥਾਵਾਂ ਦੇ ਉੱਤੇ ਜਿਹਨਾਂ ਨੂੰ ਮੁਫ਼ਤ ਵਿਦਿਆ ਦਿੱਤੀ ਜਾਂਦੀ ਹੈ। ਜਿਹੜੇ ਬੰਦੇ ਨੇ ਅਰਜੀ ਦਾਇਰ ਕੀਤੀ ਸੀ ਸੁਪਰੀਮ ਕੋਰਟ ਚ ਉਹਨੇ ਆਖਿਆ ਜੀ 9 ਲੱਖ ਬੱਚੇ ਪੜ੍ਹਦੇ ਆ, ਉਹਨਾਂ ਚੋਂ ਜੇ 25% ਗਿਣੀਏ ਤੇ ਘੱਟੋ ਘੱਟ 50,000 ਬੱਚੇ ਚਾਹੀਦੇ ਆ ਜਿਹੜੇ ਮੁਫ਼ਤ ਐਜੂਕੇਸ਼ਨ ਵਾਲੇ ਆ, ਜਿਹੜੇ ਗਰੀਬਾਂ ਦੇ ਬੱਚੇ ਆ ਤੇ ਸਰਕਾਰ ਦੀ ਸਕੀਮ ਚ ਆਉਂਦੇ ਆ। ਕਿੱਥੇ 50,000 ਤੇ ਕਿੱਥੇ 450? ਤੇ 450 ਬੱਚੇ ਸਾਰੇ ਪੰਜਾਬ ਦੇ ਸਕੂਲਾਂ ਚ, ਪ੍ਰਾਈਵੇਟ ਸਕੂਲਾਂ ਚ ਮੁਫ਼ਤ ਵਾਲੇ ਦੱਸਦੇ ਨੇ, ਬਾਕੀ ਕਿਉਂ ਨੀ ਕੀਤੇ? ਉਹ ਸਾਰੀ ਸੁਣਵਾਈ ਤੋਂ ਬਾਅਦ ਕੱਲ ਸੁਪਰੀਮ ਕੋਰਟ ਨੇ ਇੱਕ ਨੋਟਿਸ ਜਾਰੀ ਕਰ ਦਿੱਤਾ, ਪੰਜਾਬ ਸਰਕਾਰ ਨੂੰ ਵੀ ਜਾਰੀ ਕੀਤਾ, ਕੇਂਦਰ ਸਰਕਾਰ ਨੂੰ ਵੀ ਕੀਤਾ ਕਿ ਐਕਟ ਤੁਹਾਡਾ, ਰੂਲ ਤੁਹਾਡੇ, ਜਦੋਂ ਤੁਸੀਂ ਇਹਨਾਂ ਨੂੰ ਪਲਾਟ ਦਿੰਦੇ ਹੋ, ਜ਼ਮੀਨਾਂ ਦਿੰਦੇ ਹੋ ਤੇ ਸਕੂਲਾਂ ਤੇ ਕਾਲਜਾਂ ਵਾਲੇ ਹਰ ਸਾਲ ਇੱਕ ਨਵੀਂ ਬਿਲਡਿੰਗ ਖੜੀ ਕਰੀ ਜਾਂਦੇ, ਪ੍ਰਾਪਰਟੀਆਂ ਬਣਾਈ ਜਾਂਦੇ ਆ, ਪਰ ਜੇ ਸਰਕਾਰ ਦੇ ਰੂਲ ਨੂੰ ਮੰਨਦੇ ਤੇ ਇਹਨਾਂ ਤੋਂ ਇਹ ਪਲਾਟ ਜਿਹੜੇ ਵਾਪਸ ਕਿਉਂ ਨਹੀਂ ਲੈ ਗਏ? ਉਹ ਨੋਟਿਸ ਜਾਰੀ ਕੀਤਾ ਗਿਆ, ਹੁਣ ਪਤਾ ਲੱਗੇਗਾ ਕਿ ਉੱਥੇ ਜਾ ਕੇ ਦੱਸਦੇ।
1: ਜੀ ਪਰ ਸਭ ਗੱਲ ਬੀਜੇਪੀ ਦੀ ਵੀ ਕਰ ਲਈਏ, ਬਠਿੰਡੇ ਚ ਬੀਜੇਪੀ ਦਾ ਇੱਕ ਲੀਗਲ ਐਡਵਾਈਜ਼ਰ ਤੇ ਉਹਦਾ ਇੱਕ ਕਲਰਕ ਫੜੇ ਗਏ ਨੇ, ਕਹਿੰਦੇ ਨੇ ਕਿ ਕਾਰ ਦੇ ਵਿੱਚ ਡਰੱਗਸ ਲਿਜਾ ਰਹੇ ਸੀ। ਕੀ ਹੈ ਜੀ ਪੂਰਾ ਮਾਮਲਾ?
0: ਜਿਹੜਾ ਬੀਜੇਪੀ ਦਾ ਲੀਗਲ ਐਡਵਾਈਜ਼ਰ ਉਹ ਵਕੀਲ ਹੈ, ਔਰ ਪਹਿਲੀ ਵਾਰ ਹੈ ਕਿ ਵਕੀਲ ਫੜਿਆ ਗਿਆ ਤੇ ਵਕੀਲਾਂ ਨੇ ਹੜਤਾਲ ਨਹੀਂ ਕੀਤੀ, ਸਾਰੇ ਵਕੀਲ ਚੁੱਪ ਨੇ। ਦੂਸਰਾ ਇਹ ਹੈ ਕਿ ਉਹਦੇ ਨਾਲ ਉਹਦਾ ਜਿਹੜਾ ਮੁਨਸ਼ੀ ਫੜਿਆ ਗਿਆ, ਉਹਨੂੰ ਕਲਰਕ ਕਹਿ ਦਿੰਦੇ ਆ, ਮੁਨਸ਼ੀ ਜਿਹੜਾ ਫੜਿਆ ਗਿਆ ਉਹ ਪਹਿਲਾਂ ਵੀ ਇੱਕ ਵਾਰੀ ਡਰੱਗ ਲੈ ਕੇ ਜਾਂਦਾ ਫੜਿਆ ਗਿਆ ਸੀ ਤੇ ਇਸੇ ਵਕੀਲ ਨੇ ਉਹਦੀ ਜ਼ਮਾਨਤ ਕਰਾਈ ਸੀ। ਇਸ ਵਾਰੀ ਦੋਵੇਂ ਜਣੇ ਇਕੱਠੇ ਕਾਰ ਚ ਜਾਂਦੇ ਸੀ, ਕਾਰ ਦੇ ਵਿੱਚ ਹੀਰੋਇਨ ਵੀ ਰੱਖੀ ਸੀ ਤੇ ਹੀਰੋਇਨ ਨਾਲੋਂ ਵੀ ਜ਼ਿਆਦਾ ਖਤਰਨਾਕ ਨਸ਼ਾ ਆਈ ਉਹ ਵੀ ਰੱਖਿਆ ਸੀ ਤੇ ਨਾਕੇ ਤੇ ਫੜੇ ਗਏ। ਫੜੇ ਜਾਣ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਪੁੱਛ ਪੜਤਾਲ ਚੱਲਦੀ ਪਈ ਆ। ਕਮਾਲ ਦੀ ਗੱਲ ਇਹ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਦਾ ਲੀਗਲ ਐਡਵਾਈਜ਼ਰ ਸੀ, ਪਰ ਭਾਰਤੀ ਜਨਤਾ ਪਾਰਟੀ ਨੇ ਇਸ ਗੱਲ ਬਾਰੇ ਅਜੇ ਤੱਕ ਜਵਾਬ ਹੀ ਨਹੀਂ ਦਿੱਤਾ ਕਿ ਲੀਗਲ ਐਡਵਾਈਜ਼ਰ ਸੀ ਕਿ ਨਹੀਂ, ਜਾਂ ਇਹ ਕਿ ਉਹਦੇ ਕੋਲ ਡਰੱਗ ਫੜੀ ਗਈ ਕਿ ਨਹੀਂ, ਜਾਂ ਇਹ ਕਿ ਫੜੇ ਜਾਣ ਤੋਂ ਬਾਅਦ

0: ਪਾਰਟੀ ਦਾ ਉਹਦੇ ਨਾਲ ਸੰਬੰਧ ਹੈਗਾ ਕਿ ਨਹੀਂ ਹੈਗਾ। ਪਾਰਟੀ ਇੱਕਦਮ ਚੁੱਪ ਵੱਟ ਗਈ ਹੈ।
1: ਜੀ ਪਨ ਸਾਹਿਬ, ਜਾਣ ਤੋਂ ਪਹਿਲਾਂ ਗੱਲ ਕਰਦੇ ਆ, ਯੂ ਐਸ ਇਰਾਨ ਦਾ ਜਿਹੜਾ ਐਗਰੀਮੈਂਟ ਹੋਇਆ, ਫਾਈਨਲੀ ਸ਼ਾਂਤੀ ਸਮਝੌਤਾ ਜਿਹੜਾ ਉਹ ਸਿਰੇ ਚੜ ਗਿਆ, ਕੀ ਕਹਿਣਾ ਚਾਹੋਗੇ ਜੀ?
0: ਸ਼ੁਕਰ ਹੈ ਚੜ ਗਿਆ। ਰਾਤੀ ਜਿਹੜੇ ਆ ਉਹ ਡਿਜੀਟਲ ਸਾਈਨ ਦੋਵਾਂ ਧਿਰਾਂ ਨੇ ਕਰ ਦਿੱਤੇ ਆ। ਇਹਦੇ ਬਾਅਦ ਹੁਣ ਦੋ ਦਿਨ ਹੋਰ ਹੈ, ਸਵਿਟਰਲੈਂਡ ਦੇ ਵਿੱਚ ਬਕਾਇਦਾ ਮੀਟਿੰਗ ਹੋਵੇਗੀ ਜਿੱਥੇ ਦੋਵੇਂ ਧਿਰਾਂ ਦਸਤਖਤ ਕਰਨਗੇ। ਇਹਨਾਂ ਦੇ ਵਿਦੇਸ਼ ਮੰਤਰੀ ਨੇ ਦਸਤਖਤ ਕੀਤੇ ਆ। ਦੂਸਰੇ ਪਾਸੇ ਡਿਜੀਟਲ ਸਾਈਨ ਕਰਨ ਵਾਲਿਆਂ ਚ ਡੋਨਲਡ ਟਰੰਪ ਆਪ ਵੀ ਆ ਤੇ ਉਹਦਾ ਵਿਦੇਸ਼ ਮੰਤਰੀ ਵੀ। ਇਹਦੇ ਦਰਮਿਆਨ ਜਿਹੜਾ ਪੁਆੜੇ ਦੀ ਜੜ ਹੈ, ਇਸਰਾਇਲ ਦਾ ਪ੍ਰਧਾਨ ਮੰਤਰੀ ਬੈਂਜਮਿਨ ਨੇਤਨਯਾਹੂ ਉਹ ਅਜੇ ਤੱਕ ਆਪਣੀ ਹਰਕਤਾਂ ਤੋਂ ਰੁਕਦਾ ਨਹੀਂ। ਡੋਨਲਡ ਟਰੰਪ ਨੇ ਇਸ ਵੀਕਐਂਡ ਤੇ ਵੀ ਆਖਿਆ ਸੀ ਜੇ ਉਹ ਫਿਰ ਵੀ ਕਿਸੇ ਕਿਸੇ ਦਾ ਹਮਲਾ ਕਰੂਗਾ, ਜਿੱਤੋਂ ਇਰਾਨ ਉਕਸਾਹਟ ਵਿੱਚ ਜਾਵੇ ਤੇ ਲੜਾਈ ਦੁਬਾਰਾ ਛਿੜੇ ਤੇ ਫਿਰ ਅਸੀਂ ਉਹਦੇ ਨਾਲ ਨਹੀਂ, ਆਪਣਾ ਕੀਤਾ ਆਪੇ ਭੁਗਤੂਗਾ। ਤੇ ਉਹਨੇ ਬੈਂਜਮਿਨ ਨੇਤਨਯਾਹੂ ਨੇ ਪਰਵਾਹ ਹੀ ਨਹੀਂ ਕੀਤੀ। ਉਹਨੇ ਅਗਲੇ ਦਿਨ ਫਿਰ ਲਿਬਨਾਨ ਤੇ ਹਮਲਾ ਕਰਤਾ। ਲਿਬਨਾਨ ਇੱਕੋ ਇੱਕ ਦੇਸ਼ ਆ ਜਿਹੜਾ ਇਰਾਨ ਦੇ ਨਾਲ ਲੜਾਈ ਚ ਵੀ ਖੜਾ ਸੀ ਤੇ ਇਰਾਨ ਵੀ ਇਹ ਕਹਿੰਦਾ ਕਿ ਲਿਬਨਾਨ ਤੇ ਹਮਲਾ ਹੋਇਆ ਤੇ ਮੇਰੇ ਤੇ ਹਮਲਾ ਹੋ, ਮੈਂ ਉਹਦੇ ਨਾਲ ਖੜਾ। ਡੋਨਲਡ ਟਰੰਪ ਦੇ ਆਖਣ ਦੇ ਬਾਵਜੂਦ ਜੇ ਉਹ ਇਸਰਾਇਲ ਵਾਲਾ ਅਜੇ ਤੱਕ ਰੁਕਦਾ ਨਹੀਂ ਤੇ ਇਹਦਾ ਮਤਲਬ ਸਾਫ਼ ਹੈ ਕਿ ਲੜਾਈ ਬਾਰੇ ਸਮਝੌਤਾ ਹੋ ਵੀ ਜਾਵੇ ਤੇ ਸਮਝੌਤਾ ਕੋਈ ਪੱਕਾ ਸਮਝੌਤਾ ਨਹੀਂ ਮੰਨਣਾ ਚਾਹੀਦਾ। ਇਹਦੇ ਵਿੱਚ ਫਿਰ ਗੜਬੜ ਕਿਤੇ ਨਾ ਕਿਤੇ ਹੈ, ਜ਼ਰੂਰ ਹੈ। ਹੁਣ ਜਦ ਤੱਕ ਸਾਈਨ ਹੋ ਨਹੀਂ ਜਾਂਦੇ ਸਵਿਟਰਲੈਂਡ ਚ ਜਾ ਕੇ, ਪਾਕਿਸਤਾਨ ਦਾ ਪ੍ਰਧਾਨ ਮੰਤਰੀ ਕਹਿੰਦਾ ਜੀ ਇਹ ਸਾਰਾ ਕੁਝ ਅਸੀਂ ਕਰਾਇਆ ਤੇ ਜਦੋਂ ਉੱਥੇ ਸਵਿਟਰਲੈਂਡ ਚ ਦਸਤਖਤ ਹੋਣੇ ਆ ਉਸ ਮੀਟਿੰਗ ਦਾ ਪ੍ਰਬੰਧ ਵੀ ਅਸੀਂ ਕਰਨਾ। ਇਹਦੇ ਦਰਮਿਆਨ ਖਬਰ ਆਈ ਹੈ ਕਿ ਅੱਗੇ ਤਾਲਿਬਾਨ ਦਾ ਤੇ ਅਮਰੀਕਾ ਦਾ ਸਮਝੌਤਾ ਅਫਗਾਨਿਸਤਾਨ ਬਾਰੇ ਕਤਰ ਦੇਸ਼ ਨੇ ਕਰਾਇਆ ਸੀ, ਜਿਹਦੀ ਰਾਜਧਾਨੀ ਦੋਹਾ ਹੈ। ਹੁਣ ਪਤਾ ਲੱਗਾ ਕਿ ਇਰਾਨ ਦਾ ਤੇ ਅਮਰੀਕਾ ਦਾ ਸਮਝੌਤਾ ਵੀ ਕਤਰ ਨੇ ਕਰਾਇਆ, ਪਰ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਕਹਿੰਦਾ ਜੀ ਅਸੀਂ ਕਰਾਇਆ। ਜਦ ਤੱਕ ਦਸਤਖਤ ਹੋ ਨਹੀਂ ਜਾਂਦੇ ਸਾਰੀਆਂ ਧਿਰਾਂ ਨੂੰ ਆਪੋ ਆਪਣੀ ਗੱਲ ਕਹਿਣ ਦਾ ਅਧਿਕਾਰ ਆ। ਉਦਾਂ ਡੋਨਲਡ ਟਰੰਪ ਹੀ ਹੈ, ਤੁਹਾਨੂੰ ਪਤਾ ਵੱਖਰੀ ਕਿਸਮ ਦਾ ਬੰਦਾ। ਇਹ ਅਮਰੀਕਾ ਦਾ ਪਹਿਲਾ ਰਾਸ਼ਟਰਪਤੀ ਹੈ ਜਿਹਨੇ ਆਪਣੇ ਦੇਸ਼ ਦੇ ਕਰੰਸੀ ਨੋਟਾਂ ਦੇ ਉੱਤੇ ਵੀ ਆਪਣੀ ਫੋਟੋ ਛਾਪਤੀ, ਹੁਣ ਤੱਕ ਹੋਰ ਤੇ ਕਿਸੇ ਨੇ ਛਾਪੀ ਨਹੀਂ ਸੀ। ਜਿਹੜਾ ਇਹਨਾਂ ਦਾ ਸਾਬਕਾ ਰਾਸ਼ਟਰਪਤੀ ਕੈਨੇਡੀ ਮਾਰਿਆ ਗਿਆ ਸੀ ਉਹਦਾ ਮਿਊਜ਼ੀਅਮ ਬਣਿਆ, ਉਹ ਜਿਹੜਾ ਇਹੋ ਜਿਹਾ ਥਾਂ ਹੈ ਉੱਥੇ ਹੁਣ ਤੱਕ ਕੈਨੇਡੀ ਇਕੱਲੇ ਦੀ ਫੋਟੋ ਹੁੰਦੀ ਸੀ। ਉਹ ਤਾਂ ਬਈ ਮਰ ਗਿਆ ਸੀ, ਉਹਦੀ ਫੋਟੋ ਹੋਈ, ਇਹਨੇ ਉਹਦੇ ਨਾਲ ਆਪਣੀ ਫੋਟੋ ਵੀ ਟੰਗਵਾ ਦਿੱਤੀ। ਇਹ ਵੀ ਲਓ ਇੱਥੇ ਉੱਥੋਂ ਦੀ ਸੁਪਰੀਮ ਕੋਰਟ ਦੇ ਵਿੱਚ ਕੇਸ ਚਲਾ ਗਿਆ, ਉਹਨੇ ਆਖਿਆ ਤੇਰੀ ਫੋਟੋ ਉੱਥੇ ਨਹੀਂ ਲੱਗਦੀ, ਲਵਾ ਦਿੱਤੀ ਗਈ ਹੈ। ਲਵਾ ਦਿੱਤੀ ਤੇ ਕੋਈ ਗੱਲ ਨੀ, ਡੋਨਲਡ ਟਰੰਪ ਨੇ ਕੋਈ ਨਾ ਕੋਈ ਹੋਰ ਟਿਕਾਣਾ ਲੱਭ ਲੈਣਾ, ਫੋਟੋ ਉੱਥੇ ਲਵਾ ਦੂ। ਪਰ ਜਿਸ ਤਰ੍ਹਾਂ ਦਾ ਅੜੀਅਲ, ਜਿੱਦਾਂ ਦਾ ਜਿੱਦੀ ਸੁਭਾਅ ਵਾਲਾ ਬੰਦਾ, ਇਸ ਸਮਝੌਤੇ ਦੇ ਵਿੱਚ ਵੀ ਸਾਰਾ ਕੁਝ ਕਰਕੇ ਇੱਕ ਪਾਸੇ ਕਹਿੰਦਾ ਇਰਾਨ ਨੇ ਚੰਗਾ ਕੀਤਾ, ਸਹਿਮਤੀ ਜਿਤਾ ਕੇ, ਦੂਜੇ ਪਾਸੇ ਆਖੀ ਜਾਂਦਾ ਸਮਝੌਤਾ ਕਰਨਾ ਹੀ ਪੈਣਾ ਸੀ, ਵਿੱਚ ਮੈਂ ਸਾਂ। ਇਹਦਾ ਮਤਲਬ ਉਹਨੇ ਆਪਣੀ ਬੋਲੀ ਬਦਲਣੀ ਨਹੀਂ, ਇਹ ਸਮਝੌਤੇ ਦੇ ਟੁੱਟਣ ਦਾ ਖਤਰਾ ਫਿਰ ਵੀ ਬਣਿਆ ਰਹੂਗਾ
1: ਜੀ। ਪਨਸੋ, ਪ੍ਰੋਗਰਾਮ ਦਾ ਸਮਾਂ ਖਤਮ ਹੋ ਗਿਆ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਸਰੋਤਿਆਂ ਦੇ ਨਾਲ ਬਹੁਤ ਵਿਸਥਾਰ ਚ ਜਾਣਕਾਰੀ ਸਾਂਝੀ ਕੀਤੀ ਹੈ, ਬਹੁਤ ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ
0: ਜੀ, ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
1: ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨੇ, ਜਿਹੜੇ ਕਿ ਕੈਲਗਰੀ ਦੇ ਵਿੱਚ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਰਹੇ ਨੇ। ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਕਰਾਉਣੀ ਹੈ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ 4034043500 ਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ, ਪੰਜਾਬ ਇੰਸ਼ੋਰੈਂਸ। ਪਿਕਸਲ ਫੋਟੋ ਸਟੂਡੀਓ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਜੀ, ਜਿਹੜੇ ਕਿ ਸਵਾਨਾ ਬਾਜ਼ਾਰ ਦੇ ਵਿੱਚ ਨੇ, ਤੇ ਇਹਨਾਂ ਦਾ ਸੁਨੇਹਾ ਹੈ ਕਿ ਇਹ ਪਾਸਪੋਰਟ ਸਾਈਜ਼ ਫੋਟੋ ਸਿਰਫ $7 ਦੇ ਵਿੱਚ ਬਣਾ ਕੇ ਦਿੰਦੇ ਨੇ। ਇਸ ਤੋਂ ਇਲਾਵਾ ਜੇਕਰ ਤੁਸੀਂ ਫੈਮਿਲੀ ਫੋਟੋਜ਼ ਬਣਾਉਣੀਆਂ ਨੇ ਜਾਂ ਬੱਚਿਆਂ ਦੀਆਂ ਫੋਟੋਜ਼ ਕਰਵਾਉਣਾ ਚਾਹੁੰਦੇ ਹੋ, ਪੋਰਟਰੇਟਸ ਬਣਾਉਣਾ ਚਾਹੁੰਦੇ ਹੋ, ਤਾਂ ਇਹਨਾਂ ਨੂੰ ਕਾਲ ਕਰ ਸਕਦੇ ਹੋ 4039470060 ਤੇ ਪਿਕਸਲ ਫੋਟੋ ਸਟੂਡੀਓ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਮਦਰ ਇੰਡੀਆ ਰੈਸਟੋਰੈਂਟ, ਜਿੱਥੇ ਤੁਸੀਂ ਨਾਰਥ ਅਤੇ ਸਾਊਥ ਇੰਡੀਅਨ ਫੂਡ ਦਾ ਲੁਤਫ ਉਠਾ ਸਕਦੇ ਹੋ। ਤਵੇ ਵਾਲੀ ਟਿੱਕੀ ਖਾਣ ਨੂੰ ਦਿਲ ਕਰੇ ਤੇ ਭਾਵੇਂ ਦਿਲ ਕਰੇ ਡੋਸਾ ਖਾਣ ਨੂੰ, ਤੇ ਜੇ ਦਿਲ ਕਰੇ ਚਾਟ ਖਾਣ ਨੂੰ ਤੇ ਇੱਥੇ ਚਾਟ ਦੇ ਲਾਈਵ ਕਾਊਂਟਰਸ ਵੀ ਨੇ, ਤੇ ਨਾਲ ਹੀ ਸਪੈਸ਼ਲ ਮਾਲਪੂੜੇ ਵੀ ਮਿਲਦੇ ਨੇ, ਖੀਰ ਅਤੇ ਗੁਲਗੁਲੇ। ਹਰ ਸ਼ਨੀਵਾਰ ਤੇ ਐਤਵਾਰ ਮਿਲਦੇ ਨੇ।

ਬ੍ਰੇਕਫਾਸਟ ਬਫੇ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਤੁਸੀਂ ਇੰਜੋਏ ਕਰ ਸਕਦੇ ਹੋ 40 ਪਲੱਸ ਡਿਲੀਸ਼ੀਅਸ ਆਈਟਮਸ ਨਾਟ 14 ਇਟਸ 40 40 40 ਮਹਿਮਾਨਾਂ ਤੱਕ ਲਈ ਪ੍ਰਾਈਵੇਟ ਡਾਈਨਿੰਗ ਵੀ ਅਵੇਲੇਬਲ ਹੈ 24/7 24 ਘੰਟੇ ਖੁੱਲੇ ਹੁੰਦੇ ਨੇ ਇਹ ਸਭ ਤੋਂ ਖਾਸ ਗੱਲ ਹੈ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਲੋਕੇਟਡ ਨੇ ਇਹਨਾਂ ਦਾ ਫੋਨ ਨੰਬਰ 4039367777 ਹੈ ਜੀ ਮਦਰ ਇੰਡੀਆ ਰੈਸਟੋਰੈਂਟ ਮਾਂ ਦੇ ਹੱਥਾਂ ਵਰਗਾ ਸਵਾਦ

0: ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
1: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
0: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
2: ਤੁਹਾਡੇ ਘਰ ਦੇ ਫਰਨੀਚਰ ਦੀਆਂ ਸਭ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਬ੍ਰਿਕ ਕਲੀਅਰੈਂਸ ਸੈਂਟਰ ਮੈਟਰਸ ਸੋਫਾ ਸੈੱਟ ਅਪਲਾਈਐਂਸਿਸ ਇਲੈਕਟ੍ਰੋਨਿਕਸ ਤੇ ਹੋਮ ਡੈਕੋਰ ਦੀਆਂ ਜਾਨਦਾਰ ਵੈਰਾਈਟੀਆਂ ਤੇ ਸ਼ਾਨਦਾਰ ਡੀਲਾਂ ਜੇਕਰ ਤੁਸੀਂ ਵੀ ਆਪਣੇ ਸੋਹਣੇ ਘਰ ਨੂੰ ਚਾਰ ਚੰਨ ਲਗਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕੈਲਗਰੀ ਸਨਰਿਜ ਵਿੱਚ ਪੈਂਦੇ ਬ੍ਰਿਕ ਕਲੀਅਰੈਂਸ ਸੈਂਟਰ ਤੇ ਪਹੁੰਚੋ ਇਹਨਾਂ

0: ਸਾਰੀਆਂ ਡਿਟੇਲਸ ਹਰ ਹਫਤੇ ਸਾਂਝਾ ਟਾਈਮਜ਼ ਅਖਬਾਰ ਦੇ ਵਿੱਚ ਛਪਦੀਆਂ ਨੇ। ਪਤਾ ਹੈ 3451 ਸਨਰਿਚ ਵੇ ਨਾਰਥ ਈਸਟ ਕੈਲਗਰੀ। ਫੋਨ ਨੰਬਰ 4037266200 403-726-1200। ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
1: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
0: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
1: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
0: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
1: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
0: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 4036182112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757। ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
1: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
2: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
1: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
2: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ? ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
3: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰੰਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
4: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਢਿਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ।
3: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿਲੋਂ ਦਾ ਫੋਨ ਨੰਬਰ ਹੈ 403-616-2445। 403-616-2445।
5: ਓਹੋ, ਅੱਜ ਫੇਰ ਨੀ ਲੋਡ ਮਿਲਿਆ।
6: ਕੀ ਹੋਇਆ?
5: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
6: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
2: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
1: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ, ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ।
2: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ। ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ।
0: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 4038701790 4037807090 ਸਟਾਰ ਮੂਵਿੰਗ।

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰਸੰਗਮ।
1: 晚上十点。
2: You are listening to Fairchild Radio CHKF FM 94.7, a multicultural radio station in Calgary.

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
3: ਮੰਡੇ ਟਿਊਜ਼ਡੇ ਥਰਸਡੇ ਫ੍ਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
2: ਵਿਜ਼ਿਟ sabrang.ca
4: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ
1: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਕਾਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
5: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ

0: ਹੋ ਕਿ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696 ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮਾਰਗੇਜ ਇੰਸ਼ੋਰੈਂਸ RESP ਦੀਆਂ ਵਧੀਆਂ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
1: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
3: ਗ੍ਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗ੍ਰੋਸਰੀ ਸਟੋਰ
4: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
3: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗ੍ਰੋਸਰੀ ਸਟੋਰ
4: ਤੁਹਾਡੀ ਗ੍ਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
3: ਸਾਂਝਾ ਪੰਜਾਬ ਗ੍ਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
4: ਦੂਜੀ ਲੋਕੇਸ਼ਨ 117-7771 ਐਵੀਨਿਊ
3: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
4: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕੁਅਰ
3: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
4: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
3: ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
4: 403-835-2222

ਰੇਡੀਓ ਸਰਸੰਗਮ 94.7 ਐਫਐਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਮੰਗਲਵਾਰ ਜੂਨ ਮਹੀਨੇ ਦੀ 16 ਤਰੀਕ ਸੰਨ 2026 ਸ਼ਾਮ ਦੇ 4:10 ਹੋ ਰਹੇ ਨੇ। ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਅਤੇ ਆਪ ਜੀ ਦਾ ਸਾਥ।

5 ਵਜੇ ਸਵਲੀਨ ਕੌਰ ਜੱਸੜ ਪ੍ਰੋਗਰਾਮ ਪੇਸ਼ ਕਰਨਗੇ ਅੱਠ ਵਜੇ ਜਲਾਲ ਜੀ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਜਾਣਗੇ ਅਤੇ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਸਵਲੀਨ ਕੌਰ ਜੱਸੜ ਉਹ ਪ੍ਰੋਗਰਾਮ ਪੇਸ਼ ਕਰਨਗੇ ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਤੇ ਉਹਨਾਂ ਦਾ ਵੇਰਵਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਹਮੇਸ਼ਾ ਦੀ ਤਰ੍ਹਾਂ ਖਬਰਾਂ ਤੇ ਚਰਚਾ ਕਰਾਂਗੇ ਬਹੁਤ ਸਾਰੀਆਂ ਖਬਰਾਂ ਹੈਗੀਆਂ ਨੇ ਜੋ ਅਗਲੇ ਤਕਰੀਬਨ 50 ਮਿੰਟ ਆਪ ਜੀ ਲਈ ਪੇਸ਼ ਕਰਨ ਦਾ ਯਤਨ ਹੈ ਜਿੰਨੀਆਂ ਵੀ ਹੋ ਸਕਿਆ ਪ੍ਰੋਗਰਾਮ ਵਿੱਚ ਖਬਰਾਂ ਉਹਨਾਂ ਤੇ ਚਰਚਾ ਕਰਾਂਗੇ ਥੋੜ੍ਹੀ ਜਿਹੀ ਮੌਸਮ ਦੀ ਗੱਲ ਕਰ ਲਈਏ ਜੀ ਇਸ ਵੇਲੇ 12 ਡਿਗਰੀ ਸੈਲਸੀਅਸ ਹੈ ਕੈਲਗਰੀ ਦੇ ਵਿੱਚ ਤਾਪਮਾਨ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਹਲਕੀ ਬਾਰਿਸ਼ ਜੇ ਆਉਣ ਵਾਲੇ ਦਿਨਾਂ ਦੀ ਅਸੀਂ ਗੱਲ ਕਰੀਏ ਤਾਂ ਕੱਲ੍ਹ ਨੂੰ ਦਿਨ ਵੇਲੇ 17 ਅਤੇ ਘੱਟ ਤੋਂ ਘੱਟ 7 ਉਸ ਤੋਂ ਅਗਲੇ ਦਿਨ ਫਿਰ 17 ਅਤੇ 10 ਫਿਰ 21 ਡਿਗਰੀ ਸੈਲਸੀਅਸ ਸ਼ੁੱਕਰਵਾਰ ਨੂੰ ਐਤਵਾਰ ਨੂੰ 16 ਡਿਗਰੀ ਸੈਲਸੀਅਸ 16 ਜਾਂ 14-15 ਦੇ ਆਸ ਪਾਸ ਸੈਟਰਡੇ ਸੰਡੇ ਹੋ ਸਕਦਾ ਹੈ ਇਸ ਤਰ੍ਹਾਂ ਦਾ ਖੇਡ ਜਿਹੜਾ ਹੈ ਬਣਿਆ ਰਹੇਗਾ ਬਾਕੀ ਗੱਲ ਇਹ ਹੈ ਜੀ ਕਿ ਕੈਲਗਰੀ ਅਤੇ ਆਸ ਪਾਸ ਦੇ ਇਸ ਏਰੀਏ ਦੇ ਵਿੱਚ ਸਵੀਅਰ ਥੰਡਰ ਸਟੋਰਮ ਵਾਚ ਹੈ ਇਸ ਵੇਲੇ ਔਰ ਅੱਜ ਬਾਅਦ ਪੈਰ ਈਵਨਿੰਗ ਤੱਕ ਜਿਸ ਵਿੱਚ ਤੇਜ਼ ਹਵਾਵਾਂ ਗੜੇਮਾਰੀ ਵੀ ਹੋ ਸਕਦੀ ਹੈ ਅਤੇ ਭਾਰੀ ਬਾਰਿਸ਼ ਵੀ ਹੋ ਸਕਦੀ ਹੈ ਅਤੇ ਹਲਕੇ ਜਿਹੇ ਚਾਂਸਿਸ ਟੋਰਨੇਡੋ ਦੇ ਵੀ ਹੈਗੇ ਨੇ ਤੇਜ਼ ਹਵਾਵਾਂ ਨਾਲ ਦਰਖਤ ਬਿਲਡਿੰਗਾਂ ਜਾਂ ਹੋਰਨਾਂ ਕਈ ਚੀਜ਼ਾਂ ਨੂੰ ਨੁਕਸਾਨ ਹੋ ਸਕਦਾ ਹੈ ਅਤੇ ਗੜੇਮਾਰੀ ਨਾਲ ਵੀ ਨੁਕਸਾਨ ਹੋ ਸਕਦਾ ਹੈ ਸਵੀਅਰ ਵੈਦਰ ਲਈ ਤਿਆਰ ਰਹਿਣ ਦੀ ਲੋੜ ਦੱਸਿਆ ਜਾ ਰਿਹਾ ਕਿ ਜੇ ਥਰੈਟਨਿੰਗ ਵੈਦਰ ਕੰਡੀਸ਼ਨ ਅੱਗੇ ਜ਼ਿਆਦਾ ਆਉਂਦੀ ਹੈ ਤਾਂ ਬੇਸਮੈਂਟ ਵਿੱਚ ਕਵਰ ਲਾਓ ਜਾਂ ਇੰਟੀਰੀਅਰ ਰੂਮ ਦੇ ਵਿੱਚ ਜੇ ਤੁਸੀਂ ਬਾਹਰ ਹੋ ਤਾਂ ਉੱਡਦੀਆਂ ਚੀਜ਼ਾਂ ਤੋਂ ਆਪਣੇ ਆਪ ਨੂੰ ਬਚਾਓ ਇਹ ਜਿਹੜੀ ਵਾਰਨਿੰਗ ਹੈ ਇਹ ਅੱਜ ਸਵੇਰੇ ਇਸ਼ੂ ਕੀਤੀ ਗਈ ਸੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਮੈਨੂੰ ਲੱਗਦਾ ਕਿ ਓਵਰ ਹੋ ਚੁੱਕੀ ਹੋਵੇਗੀ ਪਰ ਅਜੇ ਵੀ ਬਦਲਵਾਈ ਹੈ ਸ਼ਹਿਰ ਦੇ ਕਈ ਹਿੱਸਿਆਂ ਦੇ ਵਿੱਚ ਸੋ ਕੇਅਰਫੁੱਲ ਰਹਿਣ ਦੀ ਲੋੜ ਹੈ ਇਹਦੇ ਨਾਲ ਹੀ ਜੋ ਟੋਰਨੇਡੋ ਵਾਰਨਿੰਗ ਇਫੈਕਟ ਹੈਗੀ ਹੈ ਦੱਖਣੀ ਅਲਬਰਟਾ ਦੇ ਵਿੱਚ ਕਈ ਹਿੱਸਿਆਂ ਦੇ ਵਿੱਚ ਉਹ ਜਿਹੜੀ ਹੈ ਨੋ ਕੀਤੀ ਗਈ ਹੈ ਨਾਰਦਰਨ ਅਲਬਰਟਾ ਦੇ ਵਿੱਚ ਇੱਕ ਟੋਰਨੇਡੋ ਅੱਜ ਟੱਚ ਡਾਊਨ ਕੀਤਾ ਹੈ ਫੈਡਰਲ ਏਜੰਸੀ ਨੇ ਰੈੱਡ ਟੋਰਨੇਡੋ ਵਾਰਨਿੰਗ ਜਿਹੜੀ ਹੈ ਅੱਜ 3 ਵਜੇ ਤੋਂ ਬਾਅਦ ਇਸ਼ੂ ਕੀਤੀ ਹੈ ਜਿਸ ਵਿੱਚ ਰਲਿਸਟਨ ਥਿਲੀ ਪੈਟਰੀਸ਼ੀਆ ਰੋਲਿੰਗ ਹਿਲਸ ਸਫੀਲਡ ਵਗੈਰਾ ਦੇ ਏਰੀਆ ਹੈਗੇ ਨੇ ਇਨਵਾਇਰਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ ECCC ਨੇ ਕਿਹਾ ਕਿ ਥੰਡਰ ਸਟੋਰਮ ਜਿਹੜਾ ਹੈ ਉਸ ਇਹ ਕੁਛ ਏਰੀਏ ਦੇ ਵਿੱਚ ਹੈ ਅਤੇ 60-65 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਨੇ ਸੋ ਇਹ ਦੱਖਣੀ ਅਲਬਰਟਾ ਦੇ ਵਿੱਚ ਵਾਰਨਿੰਗ ਹੈ ਸੋ ਥੋੜ੍ਹਾ ਜਿਹਾ ਆਲੇ ਦੁਆਲੇ 'ਤੇ ਝਾਤ ਮਾਰ ਕੇ ਰੱਖਿਓ ਜੀ ਇਸ ਤੋਂ ਇਲਾਵਾ ਜੀ ਅਸੀਂ ਹੋਰ ਕਈ ਖਬਰਾਂ 'ਤੇ ਚਰਚਾ ਕਰਨੀ ਹੈ ਜਿਨ੍ਹਾਂ ਵਿੱਚ G7 ਸੰਮੇਲਨ ਜੋ ਹੋ ਰਿਹਾ ਜੀ ਇਸ ਵੇਲੇ ਉਸ ਵਿੱਚ ਦੁਨੀਆ ਭਰ ਦੇ ਆਗੂ ਪਹੁੰਚੇ ਹੋਏ ਨੇ ਜਿਵੇਂ ਇੱਕ ਕੈਲਗਰੀ ਆਏ ਸੀ ਕਨਾਨਾਸਕਸ ਉੱਥੇ ਪ੍ਰਧਾਨ ਮੰਤਰੀ ਇੰਡੀਆ ਦੇ ਮੋਦੀ ਵੀ ਪਹੁੰਚੇ ਨੇ ਪ੍ਰਾਈਮ ਮਿਨਿਸਟਰ ਸਾਡੇ ਕਾਰਨੀ ਸਾਹਿਬ ਵੀ ਪਹੁੰਚੇ ਨੇ ਡੋਨਲਡ ਟਰੰਪ ਵੀ ਨੇ ਇਹ ਸਾਰੇ ਆਪਸ ਵਿੱਚ ਕਿਹੋ ਜਿਹਾ ਮੁੱਦਾ ਜਿਹੜਾ ਛੇੜ ਰਹੇ ਨੇ ਅਤੇ ਕਿਹੋ ਜਿਹੀ ਗੱਲਬਾਤ ਕਰ ਰਹੇ ਨੇ ਉਹਦੇ 'ਤੇ ਜਾਣਕਾਰੀ ਆਪ ਜੀ ਨੂੰ ਦੇਵਾਂਗੇ ਇੱਕ ਬੜੀ ਇੰਟਰਸਟਿੰਗ ਗੱਲ ਇਹਦੇ ਵਿੱਚੋਂ ਉਪਜ ਕੇ ਸਾਹਮਣੇ ਆਈ ਹੈ ਕਿ ਇੱਕ ਜਗ੍ਹਾ 'ਤੇ ਮਾਰਕ ਕਾਰਨੀ ਅਤੇ ਡੋਨਲਡ ਟਰੰਪ ਆਪਸ ਵਿੱਚ ਗੱਲਬਾਤ ਕਰ ਰਹੇ ਨੇ ਉਹਨਾਂ ਨੂੰ ਅੰਦਾਜ਼ਾ ਨਹੀਂ ਲੱਗਾ ਕਿ ਮਾਈਕਰੋਫੋਨ ਔਨ ਹੈ ਮਾਈਕ ਔਨ ਹੈ ਅਕਸਰ ਇਹੋ ਜਿਹਾ ਹੋ ਹੀ ਜਾਂਦਾ ਹੈ ਹੌਟ ਮਾਈਕ ਹੈ ਕਹਿੰਦੇ ਅਤੇ ਜਾਂ ਉਹਨਾਂ ਨੂੰ ਪਤਾ ਵੀ ਹੋਵੇਗਾ ਅਤੇ ਉਹਨਾਂ ਨੇ ਕੁਛ ਗੱਲਬਾਤ ਜਿਹੜੀ ਕੀਤੀ ਹੈ ਉਹ ਸਾਹਮਣੇ ਆਈ ਹੈ ਅਤੇ ਉਹ ਬੜੀ ਇੰਟਰਸਟਿੰਗ ਆ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ ਉੱਧਰ ਇੰਡੀਆ ਦੇ ਪ੍ਰਾਈਮ ਮਿਨਿਸਟਰ ਮੋਦੀ ਫਰਾਂਸ ਦੇ ਵਿੱਚ ਇਸ ਸੰਮੇਲਨ ਦੇ ਦੌਰਾਨ ਇਟਲੀ ਦੀ ਪ੍ਰਾਈਮ ਮਿਨਿਸਟਰ ਜੋਰਜੀਆ ਮੈਲੋਨੀ

ਦੇ ਨਾਲ ਇੱਕ ਵਾਰ ਫੇਰ ਮਿਲੇ ਨੇ। ਇਸ ਤੋਂ ਕੁਝ ਹਫ਼ਤੇ ਪਹਿਲਾਂ ਰੋਮ ਦੇ ਵਿੱਚ ਇਟਲੀ ਦੇ ਵਿੱਚ ਦੋਵਾਂ ਦੀ ਮੁਲਾਕਾਤ ਹੋਈ ਸੀ, ਜਿੱਥੇ ਇੱਕ ਉਹਨਾਂ ਦੇ ਜੋ ਜੋਰਜੀਆ ਮਿਲੋਨੀ ਨੂੰ ਪੀਐਮ ਮੋਦੀ ਨੇ ਜੋ ਇੱਕ ਗਿਫਟ ਦਿੱਤਾ ਸੀ ਛੋਟਾ ਜਿਹਾ, ਉਹ ਬੜਾ ਫੇਮਸ ਹੋਇਆ ਸੀ ਸੋਸ਼ਲ ਮੀਡੀਆ 'ਤੇ, ਕੈਂਡੀਜ਼ ਵਾਲਾ ਜਾਂ ਟਰੋਫੀਆਂ ਵਾਲਾ। ਉਸ ਦੀ ਫਿਰ ਚਰਚਾ ਹੋਈ ਹੈ। ਇਸ ਤੋਂ ਇਲਾਵਾ ਕੁਛ ਇਟਲੀ ਦੇ ਨਾਲ ਗੱਲਬਾਤ ਕੈਨੇਡਾ ਦੀ ਹੋਈ ਹੈ ਟ੍ਰੇਨਰ ਜੈਟਸ ਦੇ ਸੌਦੇ ਦੇ ਬਾਰੇ, ਉਹ ਵੀ ਆਪ ਜੀ ਨਾਲ ਸਾਂਝ ਪਾਵਾਂਗੇ। ਕੈਨੇਡਾ ਦੇ ਵਿੱਚ ਬਿੱਲ ਸੀ 14 ਬੇਲ ਐਂਡ ਸੈਂਟੈਂਸਿੰਗ ਰਿਫੋਰਮ, ਜ਼ਮਾਨਤ ਅਤੇ ਸਜ਼ਾ, ਇਹਨੂੰ ਲੈ ਕੇ ਜੋ ਕੈਨੇਡੀਅਨ ਸਰਕਾਰ ਨੇ ਬਿੱਲ ਪਾਸ ਕੀਤਾ ਸੀ, ਉਸ ਬਿੱਲ ਨੂੰ ਸ਼ਾਹੀ ਮਨਜ਼ੂਰੀ ਵੀ ਮਿਲ ਗਈ ਹੈ। ਅਤੇ ਹੁਣ ਇਸ ਦੇ ਨਾਲ ਕੀ ਹੋਵੇਗਾ ਕਿ ਜਿਹੜੇ ਮੁਜਰਮ ਨੇ ਉਹਨਾਂ ਨੂੰ ਕੀ ਜ਼ਮਾਨਤ ਛੇਤੀ ਨਹੀਂ ਮਿਲੇਗੀ ਜਾਂ ਉਹਨਾਂ ਨੂੰ ਸਖ਼ਤ ਸਜ਼ਾ ਸੁਣਾਈ ਜਾਵੇਗੀ, ਇਹ ਸਾਰੀਆਂ ਗੱਲਾਂ 'ਤੇ ਚਰਚਾ ਕਰਾਂਗੇ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ। ਓਨਟੇਰੀਓ ਦੇ ਪ੍ਰੈਮੀਅਰ ਡੱਗ ਫੋਰਡ, ਜੋ ਤਕਰੀਬਨ ਇੱਕ ਸਾਲ ਤੋਂ ਥੋੜ੍ਹਾ ਜਿਹਾ ਵੱਧ ਸਮਾਂ ਹੋਇਆ ਕਿ ਉਹਨਾਂ ਨੇ ਸਰਕਾਰ ਬਣਾਈ, ਓਨਟੇਰੀਓ ਵਿੱਚ ਚੋਣਾਂ ਕਰਵਾਈਆਂ ਸੀ, ਅਗੇਤੀਆਂ ਚੋਣਾਂ ਕਰਵਾ ਦਿੱਤੀਆਂ, ਪਰ ਪਿਛਲੇ ਕਈ ਹਫ਼ਤਿਆਂ ਤੋਂ ਨਹੀਂ ਬਲਕਿ ਮਹੀਨਿਆਂ ਤੋਂ ਸਰਵੇਖਣ ਆ ਰਹੇ ਨੇ ਕਿ ਉਹਨਾਂ ਦੀ ਲੋਕ ਪ੍ਰਿਯਤਾ ਜਿਹੜੀ ਹੈ ਉਹ ਘਟੀ ਹੈ ਅਤੇ ਉਨੇ ਹਰਮਨ ਪਿਆਰੇ ਉਹ ਨਹੀਂ ਰਹੇ। ਡੱਗ ਫੋਰਡ ਹੁਣ ਬੋਲੇ ਨੇ ਇਸ ਮੁੱਦੇ 'ਤੇ, ਗੱਲਬਾਤ ਕਰਾਂਗੇ। ਸੀਬੀਸੀ ਪਬਲਿਕ ਬ੍ਰੌਡਕਾਸਟਰ ਕੈਨੇਡਾ ਦਾ ਜੋ ਅਰਧ ਸਰਕਾਰੀ ਅਦਾਰਾ ਹੈ, ਇਹਨਾਂ ਵੱਲੋਂ 75 ਸਾਲ ਚੱਲਣ ਵਾਲਾ ਪ੍ਰੋਗਰਾਮ ਹਾਕੀ ਨਾਈਟ ਇਨ ਕੈਨੇਡਾ ਉਹ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਜੀ। ਇਹ ਕੀ ਮਾਜਰਾ ਬਣਿਆ ਇਹਦੇ ਬਾਰੇ ਚਰਚਾ ਕਰਾਂਗੇ। ਬ੍ਰਿਟਿਸ਼ ਕੋਲੰਬੀਆ ਵਿੱਚ ਚਿਲੇਵੈਕ ਦੇ ਲਾਗੇ ਕਲਟਸ ਲੇਕ ਹੈ, ਉੱਥੇ ਇਲੈਕਟ੍ਰੀਕਲ ਨੁਕਸ ਕਰਕੇ, ਬਿਜਲੀ ਦਾ ਨੁਕਸ ਪੈਣ ਕਰਕੇ ਕੋਈ ਇੰਸੀਡੈਂਟ ਹੋਇਆ ਜਿਸ ਨਾਲ 12 ਬਿਲਕੁਲ ਯੂਥ ਜਿਹੜੇ ਸੀਗੇ ਉਹਨਾਂ ਨੂੰ ਹਸਪਤਾਲ ਦਾਖਲ ਕਰਾਉਣਾ ਪਿਆ, ਸੱਟਾਂ ਵੱਜੀਆਂ, ਇਹਦੇ ਬਾਰੇ ਚਰਚਾ ਕਰਾਂਗੇ। ਕੈਨੇਡੀਅਨ ਰੀਅਲ ਸਟੇਟ ਐਸੋਸੀਏਸ਼ਨ ਨੇ ਕਿਹਾ ਕਿ ਮਈ ਦੇ ਜਿਹੜੇ ਅੰਕੜੇ ਆਏ ਨੇ ਉਹ ਇੱਕ ਸਾਲ ਪਹਿਲਾਂ ਨਾਲੋਂ ਕਮਜ਼ੋਰ ਨੇ, ਪਰ ਸਾਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਥੋੜ੍ਹਾ ਜਿਹਾ ਰਫ਼ਤਾਰ ਫੜ ਰਹੀ ਹੈ ਘਰਾਂ ਦੀ ਮਾਰਕੀਟ। ਕੈਨਾਨੈਸਕਸ ਅਲਬਰਟਾ ਦੇ ਵਿੱਚ ਜੰਗਲੀ ਅੱਗਾਂ 'ਤੇ ਨਜ਼ਰ ਰੱਖਣ ਲਈ AI ਆਰਟੀਫਿਸ਼ੀਅਲ ਇੰਟੈਲੀਜੈਂਸ ਕੈਮਰੇ ਜਿਹੜੇ ਨੇ ਉਹ ਲਾਏ ਗਏ ਨੇ। ਅਕਸਰ ਇੰਡੀਆ ਦੇ ਵਿੱਚ ਅਸੀਂ ਸੁਣਦੇ ਹਾਂ ਕਿ ਟੁੱਟੀਆਂ ਸੜਕਾਂ, ਖੱਡੇ ਪਏ ਹੋਏ ਟੋਏ, ਅਤੇ ਉਹ ਜਿਹੜੇ ਟੋਏ ਨੇ ਕਈ ਵਾਰ ਲੋਕ ਅੱਕ ਕੇ, ਥੱਕ ਕੇ, ਪਰੇਸ਼ਾਨ ਹੋ ਕੇ ਸੇਵਾ ਆਪਣੇ ਹੱਥਾਂ ਵਿੱਚ ਲੈਂਦੇ ਨੇ ਅਤੇ ਆਪ ਪ੍ਰਪੇਅਰ ਕਰ ਲੈਂਦੇ ਨੇ ਉਹਨਾਂ ਨੂੰ। ਕੈਨੇਡਾ ਵਿੱਚ ਵੀ ਅਜਿਹਾ ਹੋਇਆ, ਅਲਬਰਟਾ 'ਚ ਹੋਇਆ, ਬਲਕਿ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਕਿੱਥੇ ਲੋਕਾਂ ਨੇ ਸੜਕ ਦੇ ਵਿੱਚ ਪਏ ਹੋਏ ਖੱਡੇ ਖੁਦ ਰਿਪੇਅਰ ਕੀਤੇ। ਇਹ ਸਾਰੀਆਂ ਖਬਰਾਂ 'ਤੇ ਚਰਚਾ ਕਰਾਂਗੇ ਅਗਰ ਸਾਨੂੰ ਸਮੇਂ ਨੇ ਇਜਾਜ਼ਤ ਦਿੱਤੀ। ਬੜੀਆਂ ਇੰਟਰਸਟਿੰਗ ਵੀ ਨੇ, ਅਹਿਮ ਵੀ ਨੇ, ਕੁਛ ਹਲਕੀਆਂ ਫੁਲਕੀਆਂ ਖਬਰਾਂ ਵੀ ਜਿਵੇਂ ਪਹਿਲਾਂ ਦੱਸਿਆ ਇਸ ਵਿੱਚ ਇੱਕ ਦੋ ਹੋਣਗੀਆਂ, ਇਹ ਸਾਰੀਆਂ ਸ਼ੇਅਰ ਕਰਾਂਗੇ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਮਾਨਸ ਹੋਰਾਂ ਦਾ ਦਾਅਵਾ ਹੈ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਵਧੀਆ ਰੇਟ ਲੈਣੇ ਨੇ ਤਾਂ 587-8328 'ਤੇ ਸੰਪਰਕ ਕਰ ਲਓ। 5878321208 ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। YYC ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਅਤੇ ਬਿੱਲ ਸਰਕਾਰ ਨੂੰ ਭੇਜਦੀ ਹੈ। ਫੋਨ ਹੈ 825-760-983 8257-60-983। ਵੈਸੇ ਸਮਾਈਲ ਮੈਡੀਕਲ ਕਲੀਨਿਕ ਜੋ ਹੈ ਜੀ ਇਹ ਸਨਰਿਜ ਦੇ ਵਿੱਚ ਹੈ, ਨਵੇਂ ਪੇਸ਼ੈਂਟ ਵੀ ਲਏ ਜਾ ਰਹੇ ਨੇ, ਅਪੁਆਇੰਟਮੈਂਟ ਦੀ ਕੋਈ ਲੋੜ ਨਹੀਂ ਹੈ। ਐਕਸਪਰਟ ਡਾਕਟਰ ਨੇ
ਵਰਸਿਸ ਸਮਾਈਲ ਮੈਡੀਕਲ।

ਵਹੀਕਲ ਤੇ ਅਗਰ ਤੁਸੀਂ ਜਾਣਾ ਚਾਹੁੰਦੇ ਹੋ ਤੇ ਤੁਹਾਨੂੰ ਅਪਾਰਟਮੈਂਟ ਦੀ ਲੋੜ ਨਹੀਂ, ਸਿੱਧੇ ਚਲੇ ਜਾਓ ਵਾਕਿਨ ਹੈ ਜਾਂ ਫੋਨ ਕਰ ਲਓ ਇਨਫੋਰਮੇਸ਼ਨ ਲਈ 587-617-4496 587-617-4696 ਓਐਸਐਸ ਸਮਾਈਲ ਮੈਡੀਕਲ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ। ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰਕੇ ਗੁੱਡ ਡੀਲ ਵੀ ਲੈ ਸਕਦੇ ਹੋ 403-903-6657 4039-03-6757। ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਜੋ ਕਿ ਲਾਈਫ ਇੰਸ਼ੋਰੈਂਸ ਤੇ ਸੁਪਰਵਾਈਜ਼ਰ ਇੰਸ਼ੋਰੈਂਸ ਤੇ ਮੌਰਗੇਜ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਨੇ, ਭਰੋਸੇਯੋਗ ਸੇਵਾਵਾਂ ਲਈ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਲਓ 403-404-3500 4034-04-3500। ਮਦਰ ਇੰਡੀਆ ਰੈਸਟੋਰੈਂਟ ਦੇਸੀ ਘਿਓ ਵਿੱਚ ਬਣੀਆਂ ਦਾਲਾਂ ਸਬਜ਼ੀਆਂ ਤੋਂ ਇਲਾਵਾ ਜੀ ਇਹਨਾਂ ਕੋਲ ਲਾਈਵ ਸਟਾਲਸ ਹੁੰਦੇ ਨੇ, 24 ਘੰਟੇ ਖੁੱਲ੍ਹਦੇ ਨੇ। ਤਵੇ ਵਾਲੀ ਟਿੱਕੀ, ਡੋਸਾ, ਚਾਟ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਸਪੈਸ਼ਲ ਮਾਲ ਪੂੜੇ, ਖੀਰ ਅਤੇ ਗੁਲਗੁਲੇ। ਅਗਰ ਜਿਸ ਤਰ੍ਹਾਂ ਦਾ ਮੌਸਮ ਅੱਜ ਹੈ, ਤੁਸੀਂ ਅਗਰ ਆਨੰਦ ਮਾਣਨਾ ਚਾਹੁੰਦੇ ਹੋ ਇਹੋ ਜਿਹੜੇ ਮੈਂ ਪਕਵਾਨ ਆਪ ਜੀ ਨੂੰ ਸੁਣਾਏ ਨੇ, ਅਤੇ ਇਹ ਜਿਹੜੇ ਨੇ ਵੈਸੇ ਮਾਲ ਪੂੜੇ ਅਤੇ ਖੀਰ ਅਤੇ ਗੁਲਗੁਲੇ ਹਰ ਐਤਵਾਰ ਅਤੇ ਸ਼ਨੀਵਾਰ ਨੂੰ ਹੁੰਦੇ ਨੇ, ਅੱਜ ਨਹੀਂ ਹੈ। ਸੋ ਇਸ ਤਰ੍ਹਾਂ ਦਾ ਮੌਸਮ ਅਗਰ ਵੀਕਐਂਡ 'ਤੇ ਹੋਵੇ ਤਾਂ ਤੁਸੀਂ ਜਾਇਓ ਜ਼ਰੂਰ। ਇਸ ਤੋਂ ਇਲਾਵਾ ਅਤੇ ਬ੍ਰੇਕਫਾਸਟ ਬਫੇ ਦੇ ਵਿੱਚ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਹੁਤ ਵਧੀਆ 40 ਆਈਟਮਸ ਅਤੇ 40 ਮਹਿਮਾਨਾਂ ਲਈ ਪ੍ਰਾਈਵੇਟ ਡਾਇਨਿੰਗ ਵੀ ਅਵੇਲੇਬਲ ਹੈ, 24 ਘੰਟੇ ਖੁੱਲ੍ਹਾ। ਸਿਟੀ ਸਕੇਪ ਲੈਂਡਿੰਗ ਦੇ ਵਿੱਚ ਹੈ ਜੀ ਮਦਰ ਇੰਡੀਆ ਰੈਸਟੋਰੈਂਟ। ਫੋਨ 403-936-7777 4039-36-7777। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ ਜੀ, ਜਿੱਥੇ ਸਿਰਫ $7 ਦੇ ਵਿੱਚ ਪਾਸਪੋਰਟ ਫੋਟੋ ਤੁਸੀਂ ਕਰਵਾ ਸਕਦੇ ਹੋ। ਫੋਨ ਨੰਬਰ ਹੈ 403-947-0060। ਪਿਕਸਲ ਫੋਟੋ ਸਟੂਡੀਓ ਸਿਰਫ $7 ਵਿੱਚ ਪਾਸਪੋਰਟ ਫੋਟੋ, ਫੈਮਿਲੀ ਅਤੇ ਬੱਚਿਆਂ ਦੀਆਂ ਫੋਟੋ, ਪੋਰਟਰੇਟਸ, ਗ੍ਰੈਜੂਏਸ਼ਨ ਫੋਟੋ ਸਭ ਕੁਝ ਕਰਕੇ ਦੇਣਗੇ। ਪੁਰਾਣੀਆਂ ਫੋਟੋ ਵੀ ਠੀਕ ਕਰ ਦੇਣਗੇ, ਵੱਡੀਆਂ ਫੋਟੋ ਵੀ ਤੁਹਾਨੂੰ ਪ੍ਰਿੰਟ ਕਰ ਦੇਣਗੇ। ਪਿਕਸਲ ਫੋਟੋ ਸਟੂਡੀਓ ਅਤੇ ਆਓ ਜਰਾ ਕੁ ਖਬਰਾਂ 'ਤੇ ਧਿਆਨ ਕਰੀਏ। ਜਿਹੜੀਆਂ ਖਬਰਾਂ ਮੈਂ ਆਪ ਜੀ ਨਾਲ ਸ਼ੇਅਰ ਕੀਤੀਆਂ ਸੀ ਉਹਨਾਂ 'ਤੇ ਵਿਸਥਾਰ ਸਹਿਤ ਠੀਕ 5 ਵਜੇ ਤੱਕ ਚਰਚਾ ਕਰਾਂਗੇ ਅਸੀਂ। ਸੋ ਜੁੜੇ ਰਹੋ ਤੁਸੀਂ। ਅਸੀਂ ਕੁਝ ਦਿਨਾਂ ਦੇ ਵਿੱਚ ਅਸੀਂ ਜੋ ਗਿਫਟ ਕਾਰਡ ਵਾਲਾ ਸਿਲਸਿਲਾ ਹੈ ਨਾ ਜੀ, ਉਹ ਫਿਰ ਦੁਬਾਰਾ ਸ਼ੁਰੂ ਕਰਨਾ ਹੈ। ਮਦਰ ਇੰਡੀਆ ਦੇ ਸਹਿਯੋਗ ਦੇ ਨਾਲ ਇਹ ਸ਼ੁਰੂ ਕੀਤਾ ਜਾਵੇਗਾ। ਬਸ ਜਿਹੜਾ ਕੁਝ ਦਿਨਾਂ ਲਈ ਰੁਝੇਵੇਂ ਨੇ ਅਤੇ ਅਸੀਂ ਕਾਰਡ ਵਗੈਰਾ ਤਿਆਰ ਕਰ ਰਹੇ ਹਾਂ, ਹੋਰ ਤਾਂ ਤੁਹਾਨੂੰ ਜ਼ਰੂਰ ਜਿਹੜੇ ਨੇ ਜੀ ਉਹ ਦੇਵਾਂਗੇ ਕਾਰਡ। ਅਸੀਂ ਅੱਗੇ ਚੱਲਦੇ ਹਾਂ ਜੀ ਖਬਰਾਂ ਵੱਲ। ਇਸ ਤੋਂ ਪਹਿਲਾਂ ਕਿ ਜਿਹੜੀਆਂ ਮੈਂ ਖਬਰਾਂ ਦੱਸੀਆਂ ਨੇ ਉਹ ਤੋਂ ਪਹਿਲਾਂ ਇੱਕ ਥੋੜ੍ਹੀ ਜਿਹੀ ਇੱਕ ਸੈਡ ਨਿਊਜ਼ ਹੈ ਜੀ, ਉਹਦੇ 'ਤੇ ਗੱਲਬਾਤ ਕਰ ਲੈਂਦੇ ਹਾਂ। ਦੱਖਣੀ ਕੈਲੀਫੋਰਨੀਆ ਦੇ ਵਿੱਚ USA ਦੀ ਏਅਰਫੋਰਸ ਦਾ B-52 ਬੰਬਰ ਜਿਹੜਾ ਹੈ ਜੀ ਉਹ ਟੇਕ ਆਫ ਕਰਨ ਤੋਂ ਬਾਅਦ ਇੱਕ ਏਅਰਬੇਸ ਤੋਂ ਦੱਖਣੀ ਕੈਲੀਫੋਰਨੀਆ ਵਿੱਚ ਕ੍ਰੈਸ਼ ਹੋ ਗਿਆ, ਜਿਸ ਨਾਲ 8 ਮੌਤਾਂ ਹੋਈਆਂ ਨੇ। ਇੰਸੀਡੈਂਟ ਜਿਹੜਾ ਹੈ ਜੀ ਸੋਮਵਾਰ ਨੂੰ 11:20 'ਤੇ ਹੋਇਆ। ਏਅਰਕ੍ਰਾਫਟ ਜਿਹੜਾ ਇਹ ਟੈਸਟ ਮਿਸ਼ਨ 'ਤੇ ਚੱਲ ਰਿਹਾ ਸੀ ਅਤੇ ਜਦੋਂ ਇਹ ਜਹਾਜ਼ ਡਿੱਗਿਆ ਤਾਂ ਇੱਕ ਬਹੁਤ ਵੱਡਾ ਜਿਹੜਾ ਅੱਗ ਦਾ ਗੋਲਾ ਅਤੇ ਕਾਲਾ ਧੂੰਆਂ ਜਿਹੜਾ ਸੀ ਅਸਮਾਨ ਵੱਲੋਂ ਜਾਂਦੇ ਹੋਏ ਦੇਖਿਆ ਗਿਆ। ਸੋ ਇਹਦੇ ਵਿੱਚ ਬੋਇੰਗ ਦੇ ਕੁਛ ਇੰਪਲੋਈ ਵੀ ਦੱਸੇ ਗਏ ਨੇ, 2 ਇੰਪਲੋਈਜ਼ ਅਤੇ ਕਰੂ ਜਿਹੜੇ ਸੀ ਉਹਨਾਂ ਦੇ ਜਿਹੜੇ ਸੀ ਨੇਮ ਨਹੀਂ ਦੱਸੇ ਗਏ। 24 ਘੰਟੇ ਬਾਅਦ ਕਿਹਾ ਸੀ, ਖੈਰ ਅਜੇ ਤੱਕ ਮੇਰੇ ਕੋਲ ਤਾਂ ਇਨਫੋਰਮੇਸ਼ਨ ਨਹੀਂ ਹੈ, ਮਾਫ਼ੀ ਚਾਹੁੰਦਾ ਮੈਂ ਇਸ ਵਾਸਤੇ, ਪਰ ਅਜੇ ਤੱਕ ਇਸ ਦਾ ਕੋਈ ਕੌਜ਼ ਨਹੀਂ ਹੈ ਅਤੇ ਇਨਵੈਸਟੀਗੇਸ਼ਨ ਜਿਹੜੀ ਹੈ ਅਗਲੇ ਮਹੀਨੇ ਦੇ ਵਿੱਚ ਉਹਦੀ ਪ੍ਰੀਲਿਮੀਨਰੀ ਰਿਪੋਰਟ ਆਵੇਗੀ ਅਤੇ ਫਿਰ ਜਿਹੜੀ ਰਿਪੋਰਟ ਹੈ ਉਸਦੇ 6 ਮਹੀਨੇ ਤੋਂ ਸਾਲ ਵੀ ਲੱਗ ਸਕਦਾ ਹੈ। ਸੇ ਉਹ ਇਹ ਜੋ ਹੋਇਆ ਜੀ ਇਸ ਵਿੱਚ ਟ੍ਰੈਜਿਕ ਇੰਸੀਡੈਂਟ ਦੇ ਕਰਕੇ ਕੰਡੋਲੈਂਸ ਮੈਸੇਜ ਵੀ ਜਿਹੜੇ ਨੇ ਬਹੁਤ ਜ਼ਿਆਦਾ ਆ ਰਹੇ ਨੇ। ਸੋ ਬੋਇੰਗ B-52 ਸਟ੍ਰੈਟ ਫੋਰਟ੍ਰੈਸ ਜਿਹੜਾ ਹੈ US ਮਿਲਟਰੀ ਨੂੰ 1950 ਇਸ ਤੋਂ ਵਰਤ ਰਹੀ ਹੈ। ਇਸ ਨੂੰ ਬਫ ਵੀ ਕਿਹਾ ਜਾਂਦਾ ਹੈ, ਤੋ ਜਿਹੜਾ ਕਿ ਮਤਲਬ ਇਹ ਹੈ ਬਿਗ ਅਗਲੀ ਫੈਟ, ਬਹੁਤ ਵੱਡਾ ਜਹਾਜ਼ ਹੈ ਜੀ ਇਹ, ਅਤੇ ਲੌਂਗ ਰੇਂਜ ਸਟ੍ਰੈਟੀਜਿਕ ਬੰਬਰ ਹੈ ਜੋ ਕਿ ਬੰਬਿੰਗ ਰੇਡਸ ਦੇ ਵਿੱਚ USA ਅਤੇ ਇਜ਼ਰਾਇਲ ਦੀ ਵਾਰ ਜਿਹੜੀ ਇਰਾਨ ਦੇ ਵਿੱਚ ਉਹਦੇ ਵਿੱਚ ਵੀ ਇਹ ਜਿਹੜਾ ਹੈ ਉਹ ਲੱਗਾ ਰਿਹਾ। 50,000 ਫੁੱਟ ਦੀ ਉਚਾਈ 'ਤੇ ਜਿਹੜਾ ਹੈ ਇਹ ਉੱਡ ਲੈਂਦਾ ਹੈ। ਆਮ ਜਹਾਜ਼ ਜਿਹੜੇ ਨੇ 35,000 ਦੀ ਫੁੱਟ ਦੀ ਉਚਾਈ 'ਤੇ ਉਹ ਉੱਡਦੇ ਨੇ ਅਤੇ ਇਹਦੇ ਵਿੱਚ ਪੇ ਲੋਡ ਜਿਹੜਾ ਹੈ 32,000 ਕਿਲੋ ਹੈ, ਜਿਹਦੇ ਵਿੱਚ ਕਈ ਸੈਂਕੜੇ ਬੰਬ ਅਤੇ ਨਿਊਕਲੀਅਰ ਮਿਸਾਈਲਾਂ ਵੀ ਰੱਖੀਆਂ ਜਾਂਦੀਆਂ ਨੇ। ਸੋ ਹਵਾ ਦੇ ਵਿੱਚ ਹੀ ਇਸ ਵਿੱਚ ਤੇਲ ਵੀ ਭਰਿਆ ਜਾ ਸਕਦਾ ਹੈ। ਸੋ ਕੋਲਡ ਵਾਰ ਦੇ ਵਿੱਚ ਬੜੀ ਜ਼ਬਰਦਸਤ ਨਿਊਕਲੀਅਰ

ਅੰਬ੍ਰੇਲਾ ਜਿਹੜੀ ਹੈ ਯੂਐਸਏ ਨੂੰ ਇਸ ਜਹਾਜ਼ ਨੇ ਪ੍ਰਦਾਨ ਕੀਤੀ ਹੈ ਜੀ। ਉਧਰ ਫਰਾਂਸ ਦੇ ਵਿੱਚ G7 ਸੰਮੇਲਨ ਚੱਲ ਰਿਹਾ ਤੇ ਇਸ ਦੇ ਵਿੱਚ ਹੋਰ ਸਾਰੀਆਂ ਗੱਲਾਂ ਦੇ ਦਰਮਿਆਨ ਚਰਚਾ ਦਾ ਵਿਸ਼ਾ ਬਣੀ ਹੈ ਮਾਰਕ ਕਾਰਨੀ ਸਾਡੇ ਪ੍ਰਾਈਮ ਮਿਨਿਸਟਰ ਦੀ ਤੇ ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਗੱਲਬਾਤ। ਉਸ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਟਰੰਪ ਬੈਠੇ ਹੋਏ ਨੇ, ਮਾਰਕ ਕਾਰਨੀ ਥੋੜ੍ਹਾ ਝੁੱਕ ਕੇ ਉਹਨਾਂ ਦੇ ਲਾਗੇ ਖੜ੍ਹੇ ਹੋ ਕੇ ਗੱਲਬਾਤ ਕਰ ਰਹੇ ਨੇ ਤੇ ਉਹ ਜਿਹੜੀ ਗੱਲਬਾਤ ਹੈ ਉਹਨਾਂ ਦੇ ਲਾਗੇ ਮਾਈਕ ਹੈ ਜਾਂ ਲਾਗੇ ਹੈ ਜਾਂ ਦੂਰ ਵਾਲਾ ਹੈ ਕੋਈ, ਉਸ ਵਿੱਚ ਹਲਕੀ ਹਲਕੀ ਆਵਾਜ਼ ਆ ਰਹੀ ਹੈ। ਉਹਨਾਂ ਨੂੰ ਨਹੀਂ ਇਸ ਗੱਲ ਦਾ ਪਤਾ, ਜਾਂ ਪਤਾ ਵੀ ਹੋਵੇਗਾ ਪਰ ਮਾਈਕ ਦੇ ਵਿੱਚ ਆਵਾਜ਼ ਕੈਚ ਹੋਈ ਆ, ਹੌਟ ਮਾਈਕ ਸੀ ਉਹ, ਕਿਉਂਕਿ ਅਜੇ ਜਿਹੜਾ ਸੀ ਇਹ ਅੱਗੇ ਪਿੱਛੇ ਦੀ ਜਿਹੜੀ ਨੋਰਮਲ ਗੱਲਬਾਤ ਸੀ ਉਹਦੇ ਵਿੱਚੋਂ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ, ਜਿਨ੍ਹਾਂ ਦੀ ਬਾਇਲੈਟਰਲ ਮੀਟਿੰਗ ਯੂਐਸ ਪ੍ਰੈਜ਼ੀਡੈਂਟ ਨਾਲ ਤੇ ਹੁਣ ਲੇਟਲੀ ਹੋਈ ਨਹੀਂ ਹੈ ਤੇ ਕੋਈ ਪਲੈਨਿੰਗ ਵੀ ਨਹੀਂ ਹੈ, ਪਰ G7 ਲੀਡਰ ਸਮਿਟ ਦੇ ਵਿੱਚ ਫਰਾਂਸ ਦੇ ਵਿੱਚ ਇਹ ਗੱਲਬਾਤ ਕਰਦੇ ਹੋਏ ਦੇਖੇ ਗਏ। ਕਾਰਨੀ ਜਿਹੜੇ ਨੇ ਟਰੰਪ ਵੱਲ ਨੂੰ ਝੁੱਕ ਕੇ, ਜੋ ਕਿ ਲੀਡਰਸ ਟੇਬਲ ਤੇ ਬੈਠੇ ਹੋਏ ਸੀ ਤੇ ਲੰਚ ਤੋਂ ਪਹਿਲਾਂ ਇਹ ਗੱਲਬਾਤ ਜਿਹੜੀ ਹੋਈ ਹੈ ਮਾਈਕਰੋਫੋਨ ਦੇ ਵਿੱਚ, ਇਸ ਤਰ੍ਹਾਂ ਲੱਗਦਾ ਕਿ ਉਹ ਗੱਲਬਾਤ ਕਰਦੇ ਨੇ ਕਿ ਕੈਨੇਡਾ ਨੇ ਚੀਨ ਨੂੰ ਜੋ ਇਲੈਕਟ੍ਰਿਕ ਚੀਨ ਦੀਆਂ ਗੱਡੀਆਂ ਨੇ ਉਹਨਾਂ ਨੂੰ ਮਾਰਕੀਟ ਦੇ ਵਿੱਚ ਘੱਟ ਟੈਰਿਫ ਰੇਟ ਤੇ ਅਲਾਓ ਕੀਤਾ ਹੈ, ਇਹਦੇ ਬਾਰੇ ਗੱਲਬਾਤ ਹੋ ਰਹੀ ਹੈ। ਇਸ ਮੂਵ ਦੇ ਨਾਲ ਅਮਰੀਕਨ ਫਰਸਟ੍ਰੇਟ ਹੋਏ ਨੇ, ਅਮਰੀਕਨਾਂ ਦੇ ਕਹਿਣ ਤੇ 100% ਟੈਰਿਫ ਲਾਇਆ ਗਿਆ ਸੀ ਚੀਨ ਦੀਆਂ ਇਲੈਕਟ੍ਰਿਕ ਗੱਡੀਆਂ ਤੇ ਤਾਂ ਕਿ ਡੋਮੈਸਟਿਕ ਆਟੋ ਮਾਰਕੀਟ ਨੂੰ ਬਚਾਇਆ ਜਾ ਸਕੇ। ਇਹ ਯੂਐਸਏ ਨੇ ਪਹਿਲਾਂ ਲਾਇਆ ਤੇ ਕੈਨੇਡਾ ਨੇ ਵੀ ਲਾ ਦਿੱਤਾ, 2024 ਦੀ ਇਹ ਘਟਨਾ। ਪਰ ਹੁਣ 49,000 ਚਾਈਨੀਜ਼ ਇਲੈਕਟ੍ਰਿਕ ਵਹੀਕਲ ਗੱਡੀਆਂ ਨੇ ਉਹ 6% ਟੈਰਿਫ ਤੇ ਕੈਨੇਡਾ ਦੇ ਵਿੱਚ ਅਲਾਓ ਕੀਤੀਆਂ ਗਈਆਂ ਨੇ। ਇਸ ਗੱਲਬਾਤ ਵਿੱਚ ਮਾਰਕ ਕਾਰਨੀ ਕਹਿੰਦੇ ਨੇ ਕਿ ਇਹ ਜਿਹੜੀ 49,000 ਗੱਡੀਆਂ ਨੇ ਨਾ, ਇਹ ਸਿਰਫ ਸਾਡੀ ਮਾਰਕੀਟ ਦਾ 3% ਤੋਂ ਵੀ ਘੱਟ ਨੇ, ਤੇ ਇਹ ਰੈਫਰੈਂਸ ਉਹਨਾਂ ਨੇ ਕੀਤਾ ਕਿ ਕਿੰਨੀਆਂ ਗੱਡੀਆਂ ਜਿਹੜੀਆਂ ਨੇ ਲੋਅ ਰੇਟ 'ਤੇ ਨੇ, ਅਤੇ ਨਾਲ ਉਹਨਾਂ ਨੇ ਹੋਰੀਜ਼ੋਂਟਲ ਮੋਸ਼ਨ ਲਾਈਨ, ਇਸ ਤਰ੍ਹਾਂ ਲੱਗਦਾ ਕਿ ਜਿਵੇਂ ਨਾ ਅਸੀਂ ਇਸ ਸਾਈਡ ਨੂੰ ਹੱਥ ਜਿਹਾ ਕਰ ਦਿੰਦੇ ਹਾਂ, ਜਿਵੇਂ ਕ੍ਰਿਕਟ ਦਾ ਅੰਪਾਇਰ ਚੌਕੇ ਦਾ ਇਸ਼ਾਰਾ ਕਰਦਾ। ਸੋ ਇਸ ਤਰ੍ਹਾਂ ਉਹਨਾਂ ਨੇ ਹੱਥ ਕਰਕੇ ਕਿਹਾ, ਜਿੱਤ ਪਤਾ ਲੱਗਦਾ ਕਿ ਉਹਨੇ ਕਿਹਾ ਕਿ ਲਿਮਿਟ ਹੈ, ਖਤਮ, ਇੱਥੇ ਵੱਧ ਨਹੀਂ, ਕੈਪ ਹੈ। ਸੋ ਇਹਦੇ ਵਿੱਚ ਨਾਲੇ ਉਹ ਕਹਿੰਦੇ ਨੇ ਟਰੰਪ ਨੂੰ ਕਿ ਮੈਨੂੰ ਆਈ ਥੋਟ ਯੂ ਵੁੱਡ ਐਕਚੁਲੀ ਲਾਈਕ ਦੈਟ, ਮੈਨੂੰ ਲੱਗਾ ਕਿ ਤੁਸੀਂ ਇਸ ਚੀਜ਼ ਪਸੰਦ ਕਰੋਗੇ। ਟਰੰਪ ਬੈਠੇ ਬੈਠੇ ਕਹਿੰਦੇ ਨੇ ਦੈਟਸ ਗੁੱਡ, ਆਈ ਲਾਈਕ ਦੈਟ, ਇਹ ਵਧੀਆ, ਠੀਕ ਹੈ, ਫਿਰ ਇਹ ਮੈਨੂੰ ਪਸੰਦ ਆਏ। ਸੋ ਕੈਨੇਡਾ ਅਤੇ ਚਾਈਨਾ ਵਾਲੇ ਜਿਹੜੇ ਨੇ ਡੀਲ ਉਹਨਾਂ ਨੇ ਕੀਤੀ ਹੋਈ ਹੈ ਇਸ ਮੁੱਦੇ 'ਤੇ। ਕੈਨੇਡਾ US ਟ੍ਰੇਡ ਮਿਨਿਸਟਰ ਡੋਮਿਨਿਕ ਲੀ ਬਲਿੰਕ ਨੂੰ ਜਦੋਂ ਪੁੱਛਿਆ ਗਿਆ ਕਿ ਆਹ ਜਿਹੜੀ ਗੱਲਬਾਤ ਹੋਈ ਹੈ ਇਹ ਕੀ ਹੈ, ਉਹ ਕਹਿੰਦੇ ਕੋਈ ਨਵੀਂ ਗੱਲ ਤਾਂ ਹੈ ਨਹੀਂ, ਕੋਈ ਸਰਪ੍ਰਾਈਜ਼ ਨਹੀਂ ਹੈ ਕਿ ਪ੍ਰਾਈਮ ਮਿਨਿਸਟਰ ਨੇ ਆਪਣੀ ਜਿਹੜੀ ਗੱਲਬਾਤ ਕਰਨ ਦੀ ਉੱਥੇ ਕੋਸ਼ਿਸ਼ ਕੀਤੀ ਅਤੇ ਡੋਨਲਡ ਟਰੰਪ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਆਹ ਦੇਖੋ ਅਸੀਂ ਇੰਨਾ ਕੁ ਅਲਾਓ ਕੀਤਾ, ਇਹ ਸਾਡਾ ਕਰਨਾ ਬਣਦਾ। ਸੋ ਆਟੋਮੇਕਰਸ ਜਿਹੜੇ ਨੇ ਹੈਗੇ ਕੈਨੇਡਾ ਦੇ ਬਿੱਗ 3 ਫੋਰਡ, ਜਨਰਲ ਅਤੇ ਸਟੈਲੈਂਟਿਸ, ਉਹਨਾਂ ਨੇ ਕਿਹਾ ਕਿ ਇਹ ਜਿਹੜੀ ਜਿਹੜੀ ਚਾਈਨਾ ਦੀ EV ਦੀ ਜਿਹੜੀ ਐਂਟਰੀ ਹੈ ਜੀ, ਇਹਦੇ ਨਾਲ ਡੋਮੈਸਟਿਕ ਆਟੋ ਇੰਡਸਟਰੀ ਤਬਾਹ ਹੋਵੇਗੀ ਅਤੇ ਨਾਲ ਹੀ ਕੈਨੇਡੀਅਨ ਜਿਹੜੇ ਨੇ ਸਾਈਬਰ ਰਿਸਕ ਨੂੰ ਪ੍ਰੋਬਲਮ ਹੋਵੇਗੀ ਕਿ ਇਹਨਾਂ ਨੂੰ ਖਤਰਾ ਹੋ ਸਕਦਾ ਕਿ ਇਹਨਾਂ ਦੀ ਸਾਈਬਰ ਸਿਕਿਉਰਿਟੀ ਜਿਹੜੀ ਹੈ ਕਮਜ਼ੋਰ ਹੋਵੇਗੀ। ਤੋ ਇਹ ਵੀ ਉਹ ਕਹਿੰਦੇ ਨੇ, ਬਹੁਤ ਸਾਰੀਆਂ ਗੱਲਾਂ ਕਰਦੇ ਨੇ ਜਿਹੜੇ ਕੈਨੇਡੀਅਨ ਵਹੀਕਲ ਮੈਨੂਫੈਕਚਰ ਐਸੋਸੀਏਸ਼ਨ ਦੇ CEO ਨੇ, ਉਹ ਕਹਿੰਦੇ ਨੇ ਕਿ ਚਾਈਨਾ ਵਾਲੇ ਕੁਛ ਟ੍ਰੇਡ ਅਤੇ ਇਨਵੈਸਟਮੈਂਟ ਦੇ ਪ੍ਰਿੰਸੀਪਲ ਹੁੰਦੇ ਨੇ, ਉਹਨਾਂ ਨੂੰ ਫੋਲੋ ਨਹੀਂ ਕਰਦੇ। ਸੋ G7 ਸੰਮੇਲਨ 'ਤੇ ਜਿਹੜਾ ਹੈ ਇਸ ਵਿੱਚ ਗਲੋਬਲ ਕੌਨਫਲਿਕਟ ਜਿਹੜਾ ਉਹਦੇ 'ਤੇ ਬਹੁਤੀ ਚਰਚਾ ਹੋਈ ਹੈ ਅਤੇ ਹੁਣ ਇਸ ਆਹ ਜਿਹੜੇ ਵਪਾਰ ਦੀਆਂ ਗੱਲਾਂ ਨੇ ਇਹ ਵੀ ਇੱਥੇ ਬਹੁਤ ਅਹਿਮ ਹੋਈਆਂ ਨੇ। ਔਰ ਰਿਪੋਰਟਰਾਂ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਲੀ ਬਲਿੰਕ ਆਪਣੇ USA ਦੇ ਟ੍ਰੇਡ ਰਿਪ੍ਰੈਜੈਂਟੇਟਿਵ ਜੇਮਿਸਨ ਗ੍ਰੇਅਰ ਨੂੰ ਵੀ ਮਿਲੇ ਅਤੇ ਕੈਨੇਡਾ ਦੇ ਚੀਫ ਨੈਗੋਸ਼ੀਏਟਰ ਜੈਨਿਸ ਛਰੇਟ ਜਿਹੜੇ ਨੇ ਉਹ ਵੀ ਮੀਟਿੰਗ ਦੇ ਵਿੱਚ ਸੀਗੇ। ਸੋ ਕੈਨੇਡਾ ਵਾਲਿਆਂ ਨੇ ਇੱਕ ਬਾਇਲੈਟਰਲ ਮੀਟਿੰਗ ਦੀ ਬੇਨਤੀ ਅਮਰੀਕਾ ਨੂੰ ਦਿੱਤੀ ਹੋਈ ਹੈ ਟਰੰਪ ਦੇ ਨਾਲ, ਪਰ ਅਜੇ ਤੱਕ ਕੋਈ ਮੀਟਿੰਗ ਸਕੈਜੂਅਲ ਨਹੀਂ ਹੋਈ। ਕੀ ਉਹ ਮੌਕਾ ਦੇਣਗੇ ਜਾਂ ਇਸ ਤਰ੍ਹਾਂ ਹੀ ਕਿਤੇ ਬੈਠਿਆਂ ਬੈਠਿਆਂ ਦੇ ਕੰਨ ਵਿੱਚ ਕੋਈ ਨਾ ਕੋਈ ਗੱਲ ਕਰਨੀ ਪਵੇਗੀ? ਕਨਵਰਸੇਸ਼ਨ ਜਿਹੜੀ ਟਰੰਪ ਅਤੇ ਕਾਰਨੀ ਦੇ ਦਰਮਿਆਨ ਜਿਹੜੀ ਹੈ ਉਹ ਨੌਰਥ ਅਮੈਰੀਕਨ ਫਰੀ ਟ੍ਰੇਡ ਐਗਰੀਮੈਂਟ ਨੂੰ ਲੈ ਕੇ, ਕਸਮਾਂ ਜਾਂ ਜੋ ਵੀ ਉਹ ਹੈ ਜੀ ਉਹਨੂੰ ਲੈ ਕੇ ਹੋ ਸਕਦੀ ਹੈ, ਪਰ ਇਸ ਵੇਲੇ ਮਾਮਲਾ ਉਹ ਖਟਾਈ ਵਿੱਚ ਪਿਆ ਹੋਇਆ, ਉਸ ਵਿੱਚੋਂ ਬਹੁਤਾ ਕੁਛ ਨਿਕਲ ਕੇ ਸਾਹਮਣੇ ਨਹੀਂ ਆ ਰਿਹਾ। ਇਸ ਤੋਂ ਇਲਾਵਾ ਜੀ ਇਸੇ ਸੰਮੇਲਨ ਦੇ ਚੱਲਦਿਆਂ ਕੈਨੇਡਾ ਅਤੇ ਇਟਲੀ ਨੇ

ਇੱਕ ਨਵੇਂ ਸੌਦੇ ਤੇ ਜਿਹੜੇ ਨੇ ਉਹ ਅੱਗੇ ਕਦਮ ਵਧਾਏ ਨੇ। ਕੈਨੇਡਾ ਵਾਲੇ ਖਰੀਦ ਰਹੇ ਨੇ ਜੀ M346 ਐਡਵਾਂਸਡ ਜੈਟ ਟ੍ਰੇਨਰ ਏਅਰਕ੍ਰਾਫਟ ਇਟਲੀ ਤੋਂ। ਅਨਾਊਂਸਮੈਂਟ ਜਿਹੜੀ ਹੈ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਤੇ ਇਟਾਲੀਅਨ ਪ੍ਰਾਈਮ ਮਿਨਿਸਟਰ ਜੋਰਜੀਓ ਮਿਲੋਨੀ ਦੇ ਦਰਮਿਆਨ G7 ਸਮਿਟ ਦੇ ਵਿੱਚ ਇਹ ਹੋਈ ਹੈ। ਇਹ ਜਿਹੜੇ ਜੈਟ ਨੇ ਜੀ, ਜੈਟ ਟ੍ਰੇਨਰ ਜਹਾਜ਼ ਨੇ, ਇਹ ਲਿਓਨਾਰਡੋ ਜੋ ਇਟਲੀ ਦੀ ਵੱਡੀ ਸਭ ਤੋਂ ਵੱਡੀ ਐਰੋਸਪੇਸ ਕੰਪਨੀ ਹੈ, ਉਹਨਾਂ ਦੇ ਨਾਲ ਉਹਨਾਂ ਦੁਆਰਾ ਬਣਾਏ ਜਾਂਦੇ ਨੇ। ਸੋ ਇਹ ਕਲੀਅਰ ਹੈ ਕਿ ਕਿੰਨੇ, ਕਲੀਅਰ ਨਹੀਂ ਹੈ ਕਿ ਕਿੰਨੇ ਖਰੀਦਣੇ ਨੇ, ਪਰ ਖਰੀਦਣੇ ਨੇ ਕੈਨੇਡਾ ਨੇ, ਇਹਦੇ ਬਾਰੇ ਗੱਲਬਾਤ ਚੱਲ ਪਈ ਹੈ। ਲੀਡਰਸ ਕਹਿੰਦੇ ਨੇ ਕਿ ਇਸ ਐਗਰੀਮੈਂਟ ਦੇ ਨਾਲ ਰਾਇਲ ਕੈਨੇਡੀਅਨ ਏਅਰ ਫੋਰਸ ਨੂੰ ਸਟੇਟ ਆਫ ਦਾ ਆਰਟ ਇਕੁਪਮੈਂਟ ਦੇ ਵਿੱਚ ਟ੍ਰੇਨਿੰਗ ਕਰਨ ਦਾ ਮੌਕਾ ਮਿਲੇਗਾ ਅਤੇ ਸੋਵਰਨ ਟ੍ਰੇਨਿੰਗ ਕੈਪੇਬਿਲਟੀ, ਭਾਵ ਕਿ ਜਿਸ ਵਿੱਚ ਉਹ ਡਿਪੈਂਡੈਂਟ ਨਹੀਂ ਹੋਣਗੇ, ਉਹ ਆਪ ਟ੍ਰੇਨਿੰਗ ਕਰ ਸਕਣਗੇ। ਇਸ ਤੋਂ ਪਹਿਲਾਂ ਇੰਟਰਨੈਸ਼ਨਲ ਟੈਸਟ ਪਾਇਲਟ ਸਕੂਲ ਆਫ ਕੈਨੇਡਾ ਨੇ 6 ਇਟਾਲੀਅਨ ਜਿਹੜੇ ਨੇ M346 ਫਾਈਟਰ ਜੈਟ ਜਿਹੜੇ ਨੇ ਉਹਨਾਂ ਨੂੰ ਆਰਡਰ ਕੀਤੇ ਹੋਏ ਨੇ ਨਵੇਂ ਨੇਟੋ ਟ੍ਰੇਨਿੰਗ ਸੈਂਟਰ ਦੇ ਵਿੱਚ, ਨੌਰਥ ਵੇ ਦੇ ਵਿੱਚ ਹੈ ਜੀ ਜਿਹੜਾ। ਸੋ ਮਾਰਕ ਕਾਰਨੀ ਹੋਰਾਂ ਨੇ ਵੇਚਿਆ ਤਾਂ ਅਜੇ ਨਹੀਂ ਹੈ ਕੁਛ ਮੈਨੂੰ ਲੱਗਦਾ, ਪਰ ਖਰੀਦ ਲਿਆ ਉਹਨਾਂ ਨੇ ਅਤੇ ਇਟਲੀ ਨਾਲ ਉਹਨਾਂ ਨੇ ਇਹ ਸੌਦਾ ਮਾਰ ਲਿਆ ਜਾਪਦਾ। ਉੱਧਰ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਵੀ ਕਾਫੀ ਜ਼ਿਆਦਾ ਐਕਟਿਵ ਨਜ਼ਰ ਆ ਰਹੇ ਨੇ ਅਤੇ ਫਰਾਂਸ ਦੇ ਵਿੱਚ ਜਦੋਂ ਨਰਿੰਦਰ ਮੋਦੀ ਅਤੇ ਇਟਲੀ ਦੀ ਪ੍ਰਾਈਮ ਮਿਨਿਸਟਰ ਜੋਰਜੀਆ ਮਿਲੋਨੀ ਇੱਕ ਵਾਰ ਫਿਰ ਮਿਲੇ, ਜਦਕਿ ਕੁਛ ਹਫ਼ਤੇ ਪਹਿਲਾਂ ਉਹ ਰੋਮ ਦੇ ਵਿੱਚ ਮਿਲੇ ਸੀਗੇ, ਇੱਥੇ ਵੀ ਬੜੀ ਗਰਮਜੋਸ਼ੀ ਨਾਲ ਮਿਲੇ, ਹੱਥ ਮਿਲਾਇਆ ਅਤੇ ਫੋਟੋ ਲਈ, ਗਰੁੱਪ ਫੋਟੋ ਲਈ ਖੜੇ ਵੀ ਹੋਏ। ਅਤੇ ਇਸ ਸੰਮੇਲਨ ਦੀਆਂ ਵੀਡੀਓ ਵਿੱਚ ਦਿਸਦਾ ਕਿ ਦੋਵੇਂ ਆਗੂ ਕੋਲ ਕੁਛ ਦੇਰ ਲਈ ਗੱਲਬਾਤ ਕਰ ਰਹੇ ਸੀ ਅਤੇ ਹੱਸ ਵੀ ਰਹੇ ਸੀ। ਅਤੇ ਉੱਧਰ ਮੈਲੋਨੀ ਨੇ ਕਹਿੰਦੇ ਕਿਹਾ ਕਿ ਜੋ ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਦਾ ਜ਼ਿਕਰ ਹੋਇਆ, ਜਿਸ ਵਿੱਚ ਉਹ ਕਹਿੰਦੇ ਨੇ ਕਿ ਵੀਡੀਓ ਵਿੱਚ ਦੇਖਿਆ ਜਾ ਕਿ ਜੋਰਜੀਆ ਮਿਲੋਨੀ ਪ੍ਰਾਈਮ ਮਿਨਿਸਟਰ ਨੂੰ ਕਹਿੰਦੇ ਨੇ ਕਿ ਮੈਂ ਦੁਬਾਰਾ ਮਿਲ ਕੇ ਤੁਹਾਨੂੰ ਬਹੁਤ ਖੁਸ਼ੀ ਹੋਈ ਹੈ ਅਤੇ ਕਾਫ਼ੀ ਜਿਹੜੀ ਫਰੈਂਡਲੀ ਗੱਲਬਾਤ ਹੈ। ਸੋ ਉਹਨਾਂ ਨੇ ਇਹ ਵੀ ਕੀਤਾ, ਇਟਾਲੀਅਨ ਪ੍ਰਾਈਮ ਮਿਨਿਸਟਰ ਨੇ ਵਾਇਰਲ ਮੋਦੀ ਮਿਲੋਨੀ ਮੂਵਮੈਂਟ ਦਾ ਜ਼ਿਕਰ ਕੀਤਾ ਕਿ ਇੰਸਟਾਗ੍ਰਾਮ 'ਤੇ ਕਈ ਮਿਲੀਅਨ ਸਾਡੀ ਜਿਹੜੀ ਪਹਿਲੀ ਪੋਸਟ ਸੀਗੀ ਜੀ ਉਹ ਪਾਰ ਕਰ ਗਈ। ਉਸ ਵਿੱਚ ਦੁਬਾਰਾ ਹੁਣ ਉਹਨਾਂ ਨੇ ਲਿਖਿਆ, ਨਾਈਸ ਟੂ ਸੀ ਯੂ ਅਗੇਨ, ਵੀ ਆਰ ਦਾ ਮੋਸਟ ਫੇਮਸ ਔਨ ਇੰਸਟਾਗ੍ਰਾਮ, ਇਹ ਜੋਰਜੀਆ ਮਿਲੋਨੀ ਨੇ ਕਿਹਾ। ਅਤੇ ਜੋ ਇਸ ਤੋਂ ਪਹਿਲਾਂ ਇੰਸਟਾਗ੍ਰਾਮ ਦੀ ਉਸ ਜ਼ਿਕਰ ਦਾ ਜ਼ਿਕਰ ਜਿਹੜਾ ਉਸ ਪੋਸਟ ਨਾਲ ਹੈ ਜੋ ਜੋਰਜੀਆ ਮਿਲੋਨੀ ਨੇ ਮੋਦੀ ਦੇ ਜਿਹੜਾ ਇਟਲੀ ਦੌਰੇ ਤੋਂ ਬਾਅਦ ਇੰਸਟਾਗ੍ਰਾਮ ਖਾਤੇ 'ਤੇ ਸਾਂਝੀ ਕੀਤੀ ਸੀ, ਸੋ ਉਸ ਵਿੱਚ ਇਟਲੀ ਦੇ ਇਸ ਟ੍ਰਿਪ ਦੌਰਾਨ ਮੈਲੋਨੀ ਨੂੰ ਮੈਲੋਡੀ ਟਰਾਫੀ ਜਿਹੜੀ ਸੀ ਉਹਦਾ ਪੈਕਟ ਇੱਕ ਗਿਫਟ ਵਜੋਂ ਦੇ ਰਹੇ ਨੇ ਅਤੇ ਮੋਦੀ ਨੇ ਇੰਸਟਾਗ੍ਰਾਮ 'ਤੇ ਪੋਸਟ ਕਰਕੇ ਤੋਹਫੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਸੀ। ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਸੀ। ਸੋ ਦੋਵਾਂ ਆਗੂਆਂ ਦੀ ਇਹ ਜਿਹੜੀ ਗੱਲਬਾਤ ਹੈ ਇਹ ਚਰਚਾ ਦਾ ਵਿਸ਼ਾ ਇੱਕ ਵਾਰ ਫਿਰ ਬਣੀ ਹੈ ਅਤੇ ਕੀ ਮੋਦੀ ਕੋਈ ਵੱਡਾ ਸੌਦਾ ਉੱਥੋਂ ਕਰਕੇ ਆਉਣਗੇ ਜਾਂ ਕੁਛ ਹਾਸਲ ਕਰਕੇ ਆਉਣਗੇ ਜੇ ਪਤਾ ਨਹੀਂ। ਇੱਧਰ ਕੈਨੇਡਾ ਦੇ ਵਿੱਚ ਜੀ, ਕੈਨੇਡਾ ਦੀ ਸਰਕਾਰ ਨੇ ਵਾਅਦਾ ਕੀਤਾ ਹੈ ਲੋਕਾਂ ਨਾਲ ਕਿ ਜ਼ਮਾਨਤ ਦੇ ਕਾਨੂੰਨ ਦੇ ਜਿਹੜੇ ਬੇਲ ਦੇ ਉਹਨਾਂ ਨੂੰ ਸਖ਼ਤ ਕੀਤਾ ਜਾਵੇਗਾ ਅਤੇ ਸਜ਼ਾ ਸੁਣਾਉਣ ਦੇ ਨਿਯਮ ਵੀ ਸਖ਼ਤ ਕੀਤੇ ਜਾਣਗੇ। ਇਸ ਬਾਰੇ ਮਿਨਿਸਟਰ ਆਫ ਜਸਟਿਸ ਅਤੇ ਕੈਨੇਡਾ ਦੇ ਅਟੋਰਨੀ ਜਨਰਲ ਜਿਹੜੇ ਸ਼ੌਨ ਫਰੇਜ਼ਰ ਨੇ, ਉਹਨਾਂ ਨੇ ਕਿਹਾ ਕਿ ਬਿੱਲ C-14 ਨੂੰ ਸ਼ਾਹੀ ਮਨਜ਼ੂਰੀ ਮਿਲ ਗਈ ਆ। ਇਹ ਜਿਹੜੇ ਫੋਰਮਸ ਨੇ ਇਹਦੇ ਵਿੱਚ ਬੇਲ ਲਾਜ਼ ਜਿਹੜੇ ਨੇ, ਜ਼ਮਾਨਤ ਦੇ ਨਿਯਮ ਨੇ, ਉਹਨਾਂ ਨੂੰ ਸਟਰੋਂਗ ਮਜ਼ਬੂਤ, ਉਹਨਾਂ ਨੂੰ ਸਟ੍ਰਿਕਟ ਕੀਤਾ ਜਾ ਰਿਹਾ, ਸਖ਼ਤ ਕੀਤਾ ਜਾ ਰਿਹਾ। ਅਤੇ ਜਿਹੜੇ ਰਿਪੀਟ ਅਤੇ ਵਾਇਲੈਂਟ ਅਫੈਂਡਰ ਨੇ, ਵਾਰ ਵਾਰ ਜੁਰਮ ਕਰਦੇ ਨੇ ਅਤੇ ਜਿਹੜੇ ਨੇ ਵਾਇਲੈਂਟ ਕਹਿ ਲਓ ਕਿ ਕੋਈ ਕਿਸਮ ਦੇ ਭੈੜੇ ਗੁਨਾਹਗਾਰ ਨੇ ਅਤੇ ਜੋ ਖੂਨ ਖਰਾਬੇ ਦੇ ਵਿੱਚ ਜ਼ਿਆਦਾ ਵਿਸ਼ਵਾਸ ਰੱਖਦੇ ਨੇ, ਉਹਨਾਂ ਨੂੰ ਵੀ ਜਿਹੜਾ ਸਜ਼ਾ ਸਖ਼ਤ ਸੁਣਾਈ ਜਾਵੇਗੀ। ਸੋ ਇਹਦੇ ਵਿੱਚ ਬਾਈ ਲਾਸ ਜਿਹੜੇ ਨੇ, ਬੇਲ ਲਾਸ ਜਿਹੜੇ ਨੇ ਸਟ੍ਰਿਕਟ ਹੋ ਰਹੇ ਨੇ। ਜਿਹੜੇ ਵਾਰ ਵਾਰ ਰਿਪੀਟ ਅਤੇ ਵਾਇਲੈਂਟ ਅਫੈਂਡਰ ਸਾਬਤ ਹੁੰਦੇ ਨੇ ਅਤੇ ਇਹਦੇ ਵਿੱਚ ਰਿਵਰਸ ਓਨਸ ਜਿਹੜਾ ਹੈ, ਭਾਵ ਕਿ ਉਹਨਾਂ 'ਤੇ ਸਾਬਤ ਕਰੇ ਜਿਹੜਾ ਹੈ ਨਿਊ ਰਿਵਰਸ ਓਨਸ ਰੂਲ ਜਿਹੜੇ ਨੇ ਕੁਛ ਕੇਸਾਂ ਵਿੱਚ ਨੇ, ਕਿ ਇਹਦਾ ਮਤਲਬ ਇਹ ਹੋਵੇਗਾ ਕਿ ਦੋਸ਼ੀ ਨੂੰ ਪੁੱਛਿਆ ਜਾਵੇਗਾ ਕਿ ਤੈਨੂੰ ਕਿਉਂ ਛੱਡਿਆ ਜਾਵੇ, ਇਹ ਨਹੀਂ ਕਿ ਪੁਲਿਸ ਨੂੰ ਪੁੱਛਿਆ ਜਾਵੇ ਕਿ ਇਸ ਨੂੰ ਕਿਉਂ ਹਿਰਾਸਤ ਵਿੱਚ ਰੱਖਿਆ ਜਾਵੇ। ਦੋਸ਼ੀ ਨੂੰ ਪੁੱਛਿਆ ਜਾਵੇਗਾ ਕੁਛ ਕੇਸਾਂ ਵਿੱਚ, ਸਾਰਿਆਂ 'ਚ ਨਹੀਂ। ਸੋ ਬੇਲ ਹੀਅਰਿੰਗ ਲਈ ਜਿਹੜਾ ਹੈ

ਡਿਟੇਨ ਕਰਨ ਦੀ ਵੀ ਕੁਛ ਹੋਵੇਗੀ ਅਤੇ ਜਿੱਥੇ ਪਬਲਿਕ ਨੂੰ ਪ੍ਰੋਟੈਕਟ ਕਰਨ ਦੀ ਗੱਲ ਹੋਵੇ ਜਿਸ ਵਿੱਚ ਵਿਕਟਮ ਅਤੇ ਵਿਟਨੈਸ ਜਿਹੜੇ ਨੇ ਉਹਨਾਂ ਨੂੰ ਵੀ ਪ੍ਰੋਟੈਕਟ ਕੀਤਾ ਜਾਵੇਗਾ। ਕੁਛ ਹੋਰ ਫੈਕਟਰ ਜਿਹੜੇ ਨੇ ਬੇਲ ਹੀਅਰਿੰਗ ਅਤੇ ਇਹਦੇ ਵਿੱਚ ਦੇਖੇ ਜਾਣਗੇ ਕਿ ਜਿਹੜੀ ਵਾਇਲੈਂਸ ਜਿਹੜੀ ਹਿੰਸਾ ਉਹਨਾਂ ਨੇ ਕੀਤੀ ਹੈ ਉਹ ਰੈਂਡਮ ਸੀ ਅਨਪ੍ਰਪੋਕਡ ਸੀ ਐਵੇਂ ਹੋ ਗਈ ਜਾਂ ਅਨਪ੍ਰਪੋਕਡ ਕੇ ਬਿਨਾਂ ਕਿਸੇ ਗੱਲ ਤੋਂ ਉਹਨਾਂ ਨੇ ਕਿਸੇ 'ਤੇ ਹਮਲਾ ਬੋਲਿਆ। ਸੋ ਬਹੁਤ ਸਾਰੇ ਚੀਜ਼ਾਂ ਨੇ ਹਥਿਆਰਾਂ 'ਤੇ ਵੀ ਹੋਵੇਗਾ ਅਤੇ ਇਹਦੇ ਬਾਰੇ ਜਿਹੜੇ ਨੇ ਸੈਂਟੈਂਸਿੰਗ ਲਾਅ ਨੇ ਇਹ ਜਿਹੜੇ ਪਹਿਲੇ ਮੈਂ ਦੱਸ ਰਿਹਾ ਇਹ ਜ਼ਮਾਨਤ ਦੇ ਨੇ ਅਗਲੇ ਫਿਰ ਸਜ਼ਾ ਦੇ ਨੇ। ਕੰਜੈਕਟਿਵ ਸੈਂਟੈਂਸ ਜਿਹੜੇ ਨੇ ਆਟੋ ਥੈਫਟ ਅਤੇ ਬ੍ਰੇਕ ਐਂਡ ਐਂਟਰ ਦੇ ਉਹਨਾਂ ਲਈ ਵੱਖਰੇ ਹੋਣਗੇ ਅਤੇ ਐਕਸਟੋਰਸ਼ਨ ਅਤੇ ਆਰਸਨ ਲਈ ਫਰੋਤੀਆਂ ਵਾਲਿਆਂ ਨੂੰ ਅਤੇ ਅੱਗਾਂ ਲਾਉਣ ਵਾਲਿਆਂ ਨੂੰ ਵੀ ਇੱਥੇ ਜਿਹੜਾ ਹੈ ਉਹਨਾਂ ਨੂੰ ਹੋਰ ਜ਼ਿਆਦਾ ਜੇਲ੍ਹ ਵਿੱਚ ਰਹਿਣਾ ਪਵੇਗਾ ਅਤੇ ਵਾਇਲੈਂਟ ਅਫੈਂਡਿੰਗ ਲਈ ਜਿਹੜਾ ਹੈ ਕੰਜੈਕਟਿਵ ਸੈਂਟੈਂਸ ਉਹ ਵੀ ਹੋਣਗੇ। ਫਸਟ ਰਿਸਪੋਂਡਰ ਲਈ ਕੁਛ ਕ੍ਰਾਈਮ ਜਿਹੜਾ ਕਰੇਗਾ ਅਤੇ ਪਬਲਿਕ ਟ੍ਰਾਂਸਿਟ ਵਰਕਰ ਦੇ ਖਿਲਾਫ ਜਿਹੜਾ ਕਰੇਗਾ ਰਿਟੇਲ ਥੈਫਟ ਜਿਹੜੀ ਹੋਵੇਗੀ ਉਹਨਾਂ ਸਾਰੀਆਂ ਚੀਜ਼ਾਂ 'ਤੇ ਧਿਆਨ ਦਿੱਤਾ ਜਾਵੇਗਾ ਕਿ ਲੋਕਾਂ ਦੇ ਸਰਵੈਂਟਸ ਜਿਹੜੇ ਨੇ ਜਿਹੜੇ ਲੋਕਾਂ ਦੀ ਸੇਵਾ ਵੀ ਸਾਰਾ ਦਿਨ ਜਿਵੇਂ ਟ੍ਰਾਂਸਿਟ ਡਰਾਈਵਰ ਨੇ ਜਾਂ ਹੋਰ ਨੇ ਉਹਨਾਂ ਨੂੰ ਕਿਵੇਂ ਬਚਾਉਣਾ ਉਹਨਾਂ ਲਈ ਸਖਤੀ ਵਰਤੀ ਜਾਵੇਗੀ। ਹਾਊਸ ਅਰੈਸਟ ਹੋਵੇਗਾ ਜੋ ਜਿਹੜਾ ਹੁੰਦਾ ਜੀ ਕਿ ਘਰ ਵਿੱਚ ਹੀ ਨਜ਼ਰਬੰਦ ਕੀਤਾ ਉਸ ਵਿੱਚ ਕੁਛ ਸੈਕਸ਼ੂਅਲ ਅਸਾਲਟ ਅਤੇ ਚਾਈਲਡ ਸੈਕਸ਼ੂਅਲ ਜਿਹੜੇ ਅਫੈਂਡਰ ਹੋਣਗੇ ਉਹਨਾਂ ਲਈ ਇਹ ਖਤਮ ਕੀਤਾ ਜਾਵੇਗਾ ਇਹ ਕੰਮ ਨੇ ਉਹਨਾਂ ਨੂੰ ਜੇਲ੍ਹ 'ਚ ਰਹਿਣਾ ਪਵੇਗਾ। ਡਰਾਈਵਿੰਗ ਬੈਨ ਹੋਣਗੇ ਮੈਨ ਸਲੋਟਰ ਅਤੇ ਕ੍ਰਿਮੀਨਲ ਨੈਗਲੀਗੈਂਸ ਜਿਸ ਵਿੱਚ ਬੋਡੀਲੀ ਹਾਰਮ ਅਤੇ ਮੌਤ ਹੋਵੇਗੀ ਉਹਨਾਂ ਨੂੰ ਡਰਾਈਵਿੰਗ ਬੈਨ ਹੋਵੇਗਾ ਅਤੇ ਫਾਈਨ ਐਨਫੋਰਸਮੈਂਟ ਵੀ ਜਿਹੜੀ ਆ ਉਹ ਹੋਵੇਗੀ। ਸੋ ਇਹ ਸਾਰੀਆਂ ਚੀਜ਼ਾਂ ਨੇ ਅਤੇ ਇਸ 'ਤੇ ਧਿਆਨ ਕਰਕੇ ਸਖਤੀ ਕੀਤੀ ਜਾ ਰਹੀ ਹੈ। ਉੱਧਰ ਵਿਰੋਧੀ ਪਾਰਟੀ ਪੀਅਰ ਪੋਲੀਐਫ ਅਤੇ ਉਹਨਾਂ ਦਾ ਇਹ ਕਹਿਣਾ ਕਿ ਇਸ ਅਜੇ ਭਾਵੇਂ ਸਰਕਾਰ ਬਹੁਤ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਇਹ ਜਿਹੜਾ ਬਿੱਲ ਸੀ 14 ਇਹ ਕਾਫੀ ਨਹੀਂ ਹੈ ਇਸ ਵਿੱਚ ਹੋਰ ਜ਼ਿਆਦਾ ਸਖਤੀ ਜਿਹੜੀ ਹੈ ਜੀ ਹੋਣੀ ਚਾਹੀਦੀ ਹੈ ਅਤੇ ਇਸ ਨੂੰ ਹੋਰ ਮਜ਼ਬੂਤ ਬਣਾਇਆ ਜਾਣਾ ਚਾਹੀਦਾ। ਖੈਰ ਬਾਹਰ ਹਾਲ ਦੀ ਘੜੀ ਇਹ ਬਣ ਗਿਆ ਹੈ ਜੀ ਅਤੇ ਜਦੋਂ ਇਹ ਬਣ ਗਿਆ ਅਤੇ ਫਿਰ ਪਤਾ ਲੱਗੇਗਾ ਕਿ ਕੰਮ ਕਿੰਨਾ ਕੁ ਵਧੀਆ ਕਰ ਰਿਹਾ। ਇਸ ਤੋਂ ਇਲਾਵਾ ਕੁਛ ਹੋਰ ਕ੍ਰਾਈਮ ਬਿੱਲ ਵੀ ਜਿਹੜੇ ਨੇ ਉਹਨਾਂ ਉਹ ਅਜੇ ਰਸਤੇ ਵਿੱਚ ਨੇ ਉਹਨਾਂ 'ਤੇ ਕੰਮ ਹੋਣਾ ਹੈ ਜੀ। ਓਨਟੇਰੀਓ ਦੇ ਪ੍ਰੈਮੀਅਰ ਡਗ ਫੋਰਡ ਜਿਨ੍ਹਾਂ ਨੇ ਇੱਕਦਮ ਇਲੈਕਸ਼ਨ ਕਰਵਾ ਦਿੱਤੀ ਸੀ ਉਹਨਾਂ ਦੇ ਬਾਰੇ ਖਬਰ ਸਾਂਝੀ ਕਰਦੇ ਹਾਂ। CBC ਅਤੇ ਹਾਕੀ ਨਾਈਟ ਬੰਦ ਹੋ ਰਿਹਾ ਉਹਦੀ ਗੱਲ ਕਰਾਂਗੇ। ਕਲਟਸ ਲੇਕ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਕ ਹਾਦਸਾ ਹੋਇਆ ਉਹਦੀ ਗੱਲ ਕਰਾਂਗੇ। ਘਰ ਕਿੰਨੇ ਕੁ ਵਿਕ ਰਹੇ ਨੇ ਉਹਦੇ 'ਤੇ ਹੈ। ਖਬਰਾਂ ਬਹੁਤ ਨੇ ਲੇਕਿਨ ਕਿਉਂ ਨਾ ਜਰਾ ਪਹਿਲਾਂ ਅਸੀਂ ਜਿਹੜਾ ਹੈ ਉਹ ਚਰਚਾ ਕਰ ਲਈਏ ਕਿ ਮਾਰਕੀਟ ਕਿਹੋ ਜਿਹੀ ਹੈ। ਜਦੋਂ ਤੋਂ ਅਮਰੀਕਾ ਅਤੇ ਇਰਾਨ ਨੇ ਸਮਝੌਤੇ ਦਾ ਐਲਾਨ ਕੀਤਾ ਉਸ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਡਿੱਗੀਆਂ ਨੇ। ਕਿੰਨੀਆਂ ਡਿੱਗੀਆਂ ਨੇ ਤੁਸੀਂ ਅੰਦਾਜ਼ਾ ਲਾ ਲਓ ਕਿ ਇੱਕ ਸਮੇਂ ਤਕਰੀਬਨ ਇਹ ਅਪ੍ਰੈਲ ਮਹੀਨੇ ਦੇ ਪਹਿਲੇ ਹਫ਼ਤੇ ਜਿਹੜਾ WTI ਕਰੂਡ ਆਇਲ ਹੈ ਜੀ $112 ਦੇ $13 ਦੇ ਲਾਗੇ ਟ੍ਰੇਡ ਹੋ ਰਿਹਾ ਸੀ ਪਰ ਬੈਰਲ 112 ਅਤੇ ਉਹਦੇ ਨਾਲੋਂ ਜੇ ਦੇਖਿਆ ਜਾਵੇ ਤਾਂ ਤਕਰੀਬਨ $40-42 ਪ੍ਰਤੀ ਬੈਰਲ ਕੀਮਤ ਘੱਟ ਗਈ ਹੈ ਅੱਜ ਦੇ ਹਿਸਾਬ ਨਾਲ। ਅੱਜ WTI ਕਰੂਡ ਆਇਲ ਹੈ ਜਿਹੜਾ ਉਹ $76 ਦੇ ਲਾਗੇ ਛਾਗੇ ਟ੍ਰੇਡ ਹੋ ਰਿਹਾ 76 'ਤੇ। ਜਿਹੜਾ ਬ੍ਰੈਂਟ ਕਰੂਡ ਹੈ ਜੀ ਉਹ 79 ਦੇ ਲਾਗੇ ਟ੍ਰੇਡ ਹੋ ਰਿਹਾ 80 ਕੁ ਦੇ ਲਾਗੇ 79-80 ਦੇ ਲਾਗੇ। ਸੋ ਇਹ ਜਦੋਂ ਤੋਂ ਐਲਾਨ ਹੋਇਆ ਉਸ ਦਿਨ ਤੋਂ ਬਾਅਦ ਕਿ ਲੱਗਦਾ ਸੀ ਕਿ ਸਮਝੌਤਾ ਹੋਵੇਗਾ ਇੱਕਦਮ ਕੀਮਤਾਂ ਡਿੱਗੀਆਂ ਨੇ ਅੱਜ ਵੀ ਡਿੱਗ ਰਹੀਆਂ ਨੇ ਅਤੇ ਇਹ ਜਿਹੜੀਆਂ ਕੀਮਤਾਂ ਘਟ ਰਹੀਆਂ ਨੇ ਕਿੱਥੇ ਤੱਕ ਸਲਾਈਡ ਹੋਵੇਗੀ। ਜੇ ਅਸੀਂ ਗੱਲ ਕਰੀਏ ਕਿ ਜਿਸ ਦਿਨ ਇਹ ਲੜਾਈ ਲੱਗੀ ਉਦਣ ਕਿੰਨੀਆਂ ਕੀਮਤਾਂ ਸੀ ਉਦਣ ਜੇ ਦੱਸ ਦਈਏ ਕਿ WTI ਜਿਹੜਾ ਬ੍ਰੈਂਟ ਕਰੂਡ ਹੈ ਕੱਚਾ ਤੇਲ ਹੈ ਉਹ $64-65 ਪਰ ਬੈਰਲ ਦੇ ਲਾਗੇ ਛਾਗੇ $65-67 ਦੇ ਲਾਗੇ ਟ੍ਰੇਡ ਹੋ ਰਿਹਾ ਸੀ। ਸੋ ਕੀ ਉੱਥੇ ਜਾ ਕੇ ਡਿੱਗਣਗੀਆਂ ਕਹਾਣੀ ਲੱਗੇ ਪਹੁੰਚ ਚੁੱਕੀ ਹੈ ਅਤੇ ਅਲਬਰਟਾ ਵਾਲਿਆਂ ਨੇ ਜਿਹੜੇ ਪੈਸੇ ਵੱਟਣੇ ਸੀ ਮੈਨੂੰ ਲੱਗਦਾ ਉਹ ਵੱਟ ਲਏ ਨੇ ਜੀ। ਕੁਛ ਕਰੰਸੀ ਦੀ ਗੱਲ ਕਰ ਲਈਏ ਇੱਕ ਅਗਰ ਤੁਹਾਡੇ ਕੋਲ ਅਮਰੀਕਨ ਡਾਲਰ ਤਾਂ ਤੁਹਾਨੂੰ ਤਕਰੀਬਨ $1 ਅਤੇ $39 $1.39 ਜਿਹੜੇ ਨੇ ਕੈਨੇਡਾ ਦੇ ਮਿਲ ਜਾਣਗੇ। ਇਹ ਵੀ ਕੈਨੇਡੀਅਨ ਡਾਲਰ ਵੀ ਕਮਜ਼ੋਰ ਹੁੰਦਾ ਹੋਇਆ ਜੇ ਉਲਟ ਦੇਖਣਾ ਹੋਵੇ ਤਾਂ ਇੱਕ ਕੈਨੇਡੀਅਨ ਦੇ ਤੁਹਾਨੂੰ ਅੱਜ 71 ਸੈਂਟ ਅਮਰੀਕਾ ਦੇ ਮਿਲ ਜਾਣਗੇ 71 ਸੈਂਟਸ।

0: ਜੇਕਰ ਗੱਲ ਕਰੀਏ ਕਿ ਯੂਐਸਏ ਦੇ ਮੁਕਾਬਲੇ ਇੰਡੀਅਨ ਰੁਪਈਆ ਉਹ ਥੋੜਾ ਜਿਹਾ ਬੈਟਰ ਹੈ, ਯੂਐਸਏ ਵਾਲਾ ਥੱਲੇ ਨੂੰ ਖਿਸਕਦਾ ਹੋਇਆ, ਹਾਈਐਸਟ ਜਿਹੜਾ ਸੀ ਯੂਐਸਏ ਵਾਲਾ ਇੱਕ ਸਮਾਂ ਸੀ ਕਿ ਮਈ 20 ਨੂੰ 96 ਰੁਪਏ ਤੇ 80 ਪੈਸੇ ਤਕਰੀਬਨ ਮਿਲ ਰਹੇ ਸੀ, 96 ਰੁਪੀਜ਼ ਐਂਡ 80 ਪੈਸੇ। ਅੱਜ 2 ਰੁਪਈਏ ਉਸ ਤੋਂ ਬਿਲਕੁਲ ਪੂਰਾ ਥੱਲੇ ਅਮਰੀਕਨ ਡਾਲਰ ਤੇ 94 ਰੁਪਏ ਤੇ ਤਕਰੀਬਨ 85-90 ਰੁਪਏ ਪੈਸੇ ਜਿਹੜੇ ਨੇ ਮਿਲ ਰਹੇ ਨੇ, 94 ਰੁਪੀਜ਼ ਐਂਡ 89 ਸੈਂਟਸ ਦੇ ਲੱਗ ਸਕੇ। ਕੈਨੇਡੀਅਨ ਡਾਲਰ ਵੀ ਕਾਫੀ ਖਿਸ ਗਿਆ, ਕੈਨੇਡੀਅਨ ਡਾਲਰ ਜੋ 75 ਡਾਲਰ ਦੇ ਲਾਗੇ ਛਾਗੇ ਪਹੁੰਚ ਗਿਆ ਸੀ, 70 ਰੁਪਏ 52 ਪੈਸੇ ਜਿਹੜੇ ਸੀ ਉਹ ਮਈ ਦੇ ਵਿੱਚ ਮਿਲਣ ਲੱਗ ਪਏ ਸੀ, ਇਸ ਵੇਲੇ 67 ਰੁਪਏ 67 ਰੁਪੀਜ਼ ਐਂਡ 58 ਪੈਸੇ। ਇਕਦਮ ਕੀਮਤਾਂ ਜਿਹੜੀਆਂ ਨੇ ਕੱਚੇ ਤੇਲ ਦੀਆਂ ਕੀਮਤਾਂ ਦੇ ਨਾਲ ਹੀ ਕੈਨੇਡੀਅਨ ਡਾਲਰ ਜਿਹੜਾ ਹੈ ਰੁਪਈਏ ਦੇ ਮੁਕਾਬਲੇ ਕਮਜ਼ੋਰ ਹੋਇਆ। ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਵਾਪਸ ਪਰਤ ਕੇ ਬਾਕੀ ਦੀਆਂ ਖਬਰਾਂ ਸਾਂਝੇ ਕਰਾਂਗੇ।
1: ਆਪਣੇ ਘਰ ਦਾ ਦੂਜਾ ਨਾਂ ਆਇਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
2: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
1: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
2: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
1: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
2: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ, 403-617-1868।
1: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
2: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ, 403-617-1868।
3: ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ, ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
4: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ। ਯਾਦ ਰੱਖੋ, ਸੋਨਿਕ ਇੰਸ਼ੋਰੈਂਸ, 587-832-1208।
5: ਕੈਲਗਰੀ ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਉਹ ਇਸੇ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696, 587-617-4696। ਓਇਸੇ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
6: ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ। ਇਨ੍ਹਾਂ ਹੀ ਨਹੀਂ, ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ, ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।
7: ਤਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
8: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
7: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
8: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ, ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
7: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇ ਜੋ।

0: ਸਵਾਮਾ ਲਈ ਜਾਣੇ ਜਾਂਦੇ ਹਨ। ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 4036074208। ਅਕਾਲ ਫੋਰਨ ਐਕਸਚੇਂਜ।
1: ਰੇਡੀਓ ਸਰ ਸੰਗਮ 94.7 FM ਤੇ ਇੱਕ ਵਾਰ ਫੇਰ ਸਵਾਗਤ ਹੈ ਜੀ ਆਪ ਸਭ ਸੁਣਨ ਵਾਲਿਆਂ ਦਾ। ਤਕਰੀਬਨ 15 ਕੁ ਮਿੰਟ ਦਾ ਸਮਾਂ ਹੈ, ਇਸ ਵਿੱਚ ਅਜੇ ਖਬਰਾਂ ਕਾਫੀ ਸਾਰੀਆਂ ਸ਼ੇਅਰ ਕਰਨੀਆਂ ਨੇ। ਅਸੀਂ ਦੱਸ ਦਈਏ ਕਿ ਇਸ ਪ੍ਰੋਗਰਾਮ ਦੇ ਸਪੋਂਸਰ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਬਹੁਜਾ ਅਲਬਰਟਾ ਵੀ ਟਰੱਕਾਂ ਦੀ ਇੰਸ਼ੋਰੈਂਸ ਤੇ ਵਧੀਆ ਰੇਟ ਲੈਣ ਲਈ 587-832-1268 ਤੇ ਸੰਪਰਕ ਕਰ ਲਓ। YYC ਹੋਮ ਕੇਅਰ ਤੋਂ ਵੀਰਪਾਲ ਕੌਰ ਉਹਨਾਂ ਦੀ ਕੰਪਨੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਤੇ ਬਿੱਲ ਸਰਕਾਰ ਨੂੰ ਭੇਜਦੀ ਹੈ। ਫੋਨ 825-7060-983। ਓਐਸਿਸ ਸਮਾਈਲ ਮੈਡੀਕਲ ਜੋ ਕਿ ਸਨਰਾਈਜ ਦੇ ਵਿੱਚ ਹੈ, ਨਵੇਂ ਪੇਸ਼ੈਂਟਸ ਵੀ ਲੈ ਜਾ ਰਹੇ ਨੇ, ਕੋਈ ਅਪੁਆਇੰਟਮੈਂਟ ਦੀ ਲੋੜ ਨਹੀਂ ਹੈ। ਫੋਨ ਹੈ 587-617-4496। 5876174696। ਮਰਸੀਡੀਜ਼ ਬੈਂਸ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ। ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਲਓ 403-903-6757। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ, ਲਾਪੜੀ ਸਿੱਧੂ। ਲਾਈਫ ਇੰਸ਼ੋਰੈਂਸ ਤੇ ਸੁਪਰਵੀਜ਼ਰ ਇੰਸ਼ੋਰੈਂਸ ਕਰਦੇ ਨੇ, ਫੋਨ 403-400-4350। ਮਦਰ ਇੰਡੀਆ ਰੈਸਟੋਰੈਂਟ ਜਿੱਥੇ ਕਿ ਤੁਸੀਂ ਬਹੁਤ ਸਾਰੀਆਂ ਆਈਟਮਸ ਵੀਕਐਂਡ ਤੇ ਹਰ ਸ਼ਨੀਚਰਵਾਰ ਤੇ ਐਤਵਾਰ ਨੂੰ ਲਾਈਵ ਸਟਾਲਸ ਜਿਹੜੇ ਨੇ ਲੱਗੇ ਹੁੰਦੇ ਨੇ ਜੀ, ਲਾਈਵ ਕਾਊਂਟਰ ਚ ਲੱਗਦੇ ਨੇ। ਤੇ ਇਸ ਤੋਂ ਇਲਾਵਾ ਬ੍ਰੇਕਫਾਸਟ ਬਫੇ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ 40 ਤੋਂ ਬਾਅਦ ਆਈਟਮ 40 ਮਹਿਮਾਨਾਂ ਲਈ ਪ੍ਰਾਈਵੇਟ ਡਾਇਨਿੰਗ ਅਵੇਲੇਬਲ ਵੀ ਹੈ ਤੇ 24 ਘੰਟੇ ਖੁੱਲਣ ਵਾਲਾ ਰੈਸਟੋਰੈਂਟ ਹੈ ਜੀ ਮਦਰ ਇੰਡੀਆ ਰੈਸਟੋਰੈਂਟ। ਫੋਨ 403-936-7077। 403-936-7777। ਪਿਕਸਲ ਫੋਟੋ ਸਟੂਡੀਓ ਸਵਰਨਾ ਬਾਜ਼ਾਰ ਵਿੱਚ ਸਿਰਫ $7 ਦੇ ਵਿੱਚ ਦੋ ਪਾਸਪੋਰਟ ਫੋਟੋਆਂ ਖਿਚਾਉਣ ਲਈ ਜਾਂ ਫੈਮਿਲੀ ਅਤੇ ਬੱਚਿਆਂ ਦੇ ਪੋਰਟਰੇਟਸ ਲੈਣ ਲਈ ਜਾਂ ਬਿਜ਼ਨਸ ਹੈੱਡਸ਼ਾਟਸ ਲੈਣ ਲਈ ਅਤੇ ਜਾਂ ਤੁਸੀਂ ਗ੍ਰੈਜੂਏਸ਼ਨ ਦੀਆਂ ਫੋਟੋਆਂ ਕਰਵਾਉਣੀਆਂ ਨੇ ਤਾਂ ਤਾਂ ਵੀ ਉਹਨਾਂ ਨਾਲ ਸੰਪਰਕ ਕਰ ਲਓ। ਪਿਕਸਲ ਫੋਟੋ ਸਟੂਡੀਓ ਸਵਰਨਾ ਬਾਜ਼ਾਰ ਨੌਰਥ ਈਸਟ। ਖਬਰਾਂ ਡਗ ਫੋਰਡ ਓਨਟੇਰੀਓ ਦੇ ਪ੍ਰੀਮੀਅਰ, ਉਹਨਾਂ ਨੇ ਇੱਕ ਸਰਵੇਖਣ ਦੇ ਖਿਲਾਫ ਕਾਫੀ ਤਿੱਖੇ ਬਿਆਨ ਦਿੱਤੇ ਨੇ। ਡਗ ਫੋਰਡ ਜੋ ਕਿ ਉਹਨਾਂ ਨੇ ਅਗੇਤੀ ਇਲੈਕਸ਼ਨ ਕਰਵਾ ਕੇ ਅਤੇ ਵਾਹਵਾ ਤਕੜੀ ਮੈਜੋਰਟੀ ਹਾਸਲ ਕਰ ਰਹੀ ਸੀ, ਪਰ ਉੱਧਰ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਗ੍ਰਾਫ ਹੈ ਉਹ ਥੱਲੇ ਨੂੰ ਡਿੱਗਦਾ ਜਾ ਰਿਹਾ। ਓਨਟੇਰੀਓ ਦੇ ਪ੍ਰੀਮੀਅਰ ਡਗ ਫੋਰਡ ਜਿਹੜੇ ਨੇ ਵਾਹਵਾ ਔਖੇ ਹੋਏ ਨੇ ਕਿ ਸਰਵੇਖਣਾਂ ਵਿੱਚ ਮੈਨੂੰ ਨਿਯਮ ਵਿਖਾਇਆ ਜਾ ਰਿਹਾ, ਅਤੇ ਹੁਣ ਉਹਨਾਂ ਨੇ ਇੱਕ ਨੋਨ ਪ੍ਰੋਫਿਟ ਸਰਵੇਖਣ ਦੇ ਖਿਲਾਫ ਜਿਹੜੀ ਇੱਕ ਆਵਾਜ਼ ਉਠਾਈ ਹੈ, ਜਿਸ ਵਿੱਚ ਉਹਨਾਂ ਦੀ ਸਪੋਰਟ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਲੈਵਲ ਆਫ ਸਪੋਰਟ ਜਿਹੜੀ ਹੈ 2018 ਵਿੱਚ ਉਹ ਜਦੋਂ ਬਣੀ ਸੀ ਉਸ ਤੋਂ ਵੀ ਥੱਲੇ ਡਿੱਗ ਪਈ ਹੈ। ਉਸ ਵਿੱਚ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਸਭ ਤੋਂ ਘੱਟ ਹੈ। ਉਹ ਜਿਹੜੇ ਸਰਵੇਖਣ ਦੇ ਰਿਜ਼ਲਟ 'ਚ ਪਤਾ ਲੱਗਦਾ ਕਿ ਮਾਰਚ ਅਤੇ ਜੂਨ ਦੇ ਦਰਮਿਆਨ ਇਸ ਵੇਲੇ 10 ਪੁਆਇੰਟ ਘੱਟ ਕੇ ਸਿਰਫ 21% ਅਪਰੂਵਲ ਵੋਟਰਾਂ ਦੀ ਉਹਨਾਂ ਦੇ ਹੱਕ ਵਿੱਚ ਹੈ। ਐਂਕੋ ਸਟਰੀਟ ਦੁਆਰਾ ਕਰਵਾਏ ਗਏ ਸਰਵੇਖਣ ਦੇ ਵਿੱਚ ਪਤਾ ਲੱਗਾ ਕਿ ਇਹ ਜਿਹੜੇ ਡਰੱਗ ਫੋਰਡ ਦੀ ਜਿਹੜੀ ਅਪਰੂਵਲ ਹੈ ਇੰਨੀ ਘਟੀ ਹੈ, ਅਤੇ ਹੁਣ ਇਸ ਦੇ ਬਾਰੇ ਉਹ ਕਹਿੰਦੇ ਨੇ ਕਿ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਇਹ ਕੀ ਹੈ, ਪਰ ਇਹਦੇ ਵਿੱਚ ਹਾਲਾਂਕਿ ਲੋਕਾਂ ਨੂੰ ਜੋ ਪੁੱਛਿਆ ਗਿਆ ਸੀ ਉਹ ਕਹਿੰਦੇ ਸੀ ਕਿ ਇਕਨੋਮਿਕ ਪ੍ਰੈਸ਼ਰ ਹੈ ਅਤੇ ਕੋਈ ਸੈਲਫ ਇਨਫਲਿਕਟਡ ਵੂਡਸ ਹੈਗੇ ਨੇ ਜਿਹੜੇ ਤੰਗ ਕਰ ਰਹੇ ਨੇ, ਅਤੇ ਐਜ਼ ਏ ਪ੍ਰੀਮੀਅਰ ਉਹਨਾਂ ਦੇ ਕਾਰਜਕਾਲ ਦੀ ਸਭ ਤੋਂ ਵਰਸਟ ਅਸੈਸਮੈਂਟ ਆ। ਅਤੇ ਉਹਨਾਂ ਨੂੰ ਜਦੋਂ ਡਗ ਫੋਰਡ ਨੂੰ ਪੁੱਛਿਆ ਗਿਆ ਤਾਂ ਉਹ ਕਹਿੰਦੇ ਜੀ ਕਿ ਇਹ ਫੇਕ ਹੈ, ਅਤੇ ਓਪੋਜੀਸ਼ਨ ਪੋਲੀਟੀਸ਼ੀਅਨ ਜਿਹੜੇ ਨੇ ਉਹਨਾਂ ਦੇ ਵਿਊਜ਼ ਇਹਦੇ ਵਿੱਚ ਹੈਗੇ ਨੇ, ਅਤੇ ਇਸ ਫੇਕ ਪੋਲ ਦੇ ਬਾਰੇ ਉਹ ਕਹਿੰਦੇ ਨੇ ਕਿ NDP ਦੇ ਲਿਬਰਲ ਕੌਕਸ ਵਾਲੇ ਇਹਨੂੰ ਹਵਾ ਦੇ ਰਹੇ ਨੇ, ਇੱਕ ਅਨਰਿਲੇਟਡ ਈਵੈਂਟ 'ਤੇ ਜੋ ਉਹਨਾਂ ਨੇ ਬੋਲਦਿਆਂ ਕਿਹਾ। ਸੋ ਉਹ ਕਹਿੰਦੇ ਨੇ ਕਿ ਇਹਦੇ ਵਿੱਚ ਜੇ ਅੱਜ ਵੀ ਇਲੈਕਸ਼ਨ ਹੋ ਜਾਣ ਤਾਂ ਅਸੀਂ 41% 'ਤੇ ਹਾਂ, ਅਸੀਂ ਆਪਣਾ ਸਰਵੇਖਣ ਕਰਾਇਆ ਹੋਇਆ। ਐਂਗੋ ਸਟਰੀਟ ਦਾ ਪੋਲ ਟਰੈਕਰ ਜਿਹੜਾ ਹੈ 2020 ਦੇ ਵਿੱਚ ਫੋਰਡ ਦੇ ਕੋਲ ਤਕਰੀਬਨ 69% ਉਹਨਾਂ ਦਾ ਸੀਗਾ, ਅਤੇ ਉਸ ਵੇਲੇ ਸੈਕਿੰਡ ਮੋਸਟ ਪਾਪੂਲਰ ਪ੍ਰੀਮੀਅਰ ਸੀ ਕੰਟਰੀ ਦੇ ਵਿੱਚ। ਅਤੇ ਉਸ ਤੋਂ ਬਾਅਦ ਜਨਵਰੀ 2022 ਦੇ ਵਿੱਚ ਡਿੱਗੇ, ਅਤੇ ਫਿਰ ਥੋੜ੍ਹੇ ਜਿਹੇ ਇਲੈਕਸ਼ਨ ਕਰਵਾ ਲਈਆਂ ਜਦੋਂ ਟਰੰਪ ਵਾਲਾ ਰੌਲਾ ਪੈ ਗਿਆ,

2023 ਦੇ ਵਿੱਚ ਵੀ ਇੱਕ ਵਾਰ 28% ਤੇ ਪਹੁੰਚ ਗਏ ਤੇ ਉਹਨਾਂ ਨੇ ਕੁਝ ਗ੍ਰੀਨ ਬੈਲਟ ਲੈਂਡ ਸਵਾਪ ਤੇ ਕੁਝ ਫੈਸਲੇ ਵਾਪਸ ਲੈਣੇ ਪਏ ਤੇ ਮੁਆਫੀ ਮੰਗੀ ਤੇ ਉਹ ਤੋਂ ਬਾਅਦ USA ਦੇ ਵਿੱਚ ਡੋਨਲਡ ਟਰੰਪ ਆ ਗਏ ਤੇ ਇਧਰੋਂ ਡਾਗ ਫੋਰਡ ਹੋਣਾ ਨੇ ਕੰਮ ਚੱਕ ਦਿੱਤਾ ਉਹਨਾਂ ਦੇ ਖਿਲਾਫ ਬਿਆਨ ਤੇ ਬਿਆਨ ਅਸੀਂ ਬਿਜਲੀ ਬੰਦ ਕਰ ਦੇਣੀ ਹੈ ਸਟਾਰਲਿੰਕ ਦਾ ਕੰਟਰੈਕਟ ਕੈਂਸਲ ਕਰ ਦੇਣਾ ਅਸੀਂ ਸ਼ਰਾਬ ਚੁਕਵਾ ਦੇਣੀ ਹੈ ਬਹੁਤ ਸਾਰੀਆਂ ਗੱਲਾਂ ਕੀਤੀਆਂ ਹਾਲਾਂਕਿ ਉਹ ਚੀਜ਼ਾਂ 'ਤੇ ਬੈਕ ਟਰੈਕ ਹੋਣਾ ਪਿਆ ਪਰ ਉਸ ਨਾਲ ਇਹ ਹੋਇਆ ਕਿ ਮਾਰਚ 2025 ਦੇ ਵਿੱਚ ਉਹਨਾਂ ਦੀ ਰੇਟਿੰਗ ਜਿਹੜੀ 48% 'ਤੇ ਸੀਗੀ ਪਰ ਇਸ ਸਾਲ ਦੇ ਸ਼ੁਰੂ ਤੋਂ ਲੈ ਕੇ ਬਹੁਤ ਉਹਨਾਂ ਦੇ ਜਿਹੜੀ ਪਾਪੂਲੈਰਿਟੀ ਦੇ ਵਿੱਚ ਸਰਵੇਖਣਾਂ ਦੇ ਹਿਸਾਬ ਨਾਲ ਗਿਰਾਵਟ ਆਈ ਹੈ ਸੋ ਇਹਦੇ ਵਿੱਚ ਗੌਰਮੈਂਟ ਦਾ ਜਿਹੜਾ ਡਿਸੀਜਨ ਸੀਗਾ ਕਿ ਕੈਬਨਿਟ ਅਤੇ ਮਿਨਿਸਟਰ ਅਤੇ ਪ੍ਰੈਮੀਅਰ ਜਿਹੜੇ ਨੇ ਜੀ ਉਹਨਾਂ ਦੇ ਡਿਸੀਜਨ ਜਿਹੜੇ ਨੇ ਉਹ ਉਹਨਾਂ ਦੇ ਜਿਹੜੇ ਨੇ ਕੁਛ ਚੀਜ਼ਾਂ 'ਤੇ ਲੈ ਕੇ ਲੋਕਾਂ ਨੂੰ ਪਸੰਦ ਨਹੀਂ ਆ ਰਿਹਾ ਪਰ ਉਹ ਇਸ ਵੇਲੇ ਉਹ ਕਹਿ ਰਹੇ ਨੇ ਕਿ ਅਸੀਂ ਜਿੱਤਾਂਗੇ ਜੇ ਅੱਜ ਇਲੈਕਸ਼ਨ ਫੇਅਰ ਹੁੰਦੀ ਹੈ ਅਤੇ ਪ੍ਰੈਮੀਅਰ ਕਹਿੰਦੇ ਨੇ ਕਿ ਕੈਨੇਡਾ ਦੇ ਲੀਸਟ ਪਾਪੂਲਰ ਪ੍ਰੈਮੀਅਰ ਵਜੋਂ ਸਭ ਤੋਂ ਮਾੜੇ ਪ੍ਰੈਮੀਅਰ ਵਜੋਂ ਜੋ ਉਹਨਾਂ ਨੂੰ ਉਹਨਾਂ ਦੀ ਪਿਕਚਰ ਪੇਂਟ ਕੀਤੀ ਗਈ ਹੈ ਮੈਂ ਇਹਦੇ ਨਾਲ ਸਹਿਮਤ ਨਹੀਂ CBC ਜੋ ਕੈਨੇਡਾ ਦਾ ਪਬਲਿਕ ਬ੍ਰੌਡਕਾਸਟਰ ਹੈ ਜੀ ਉੱਥੇ ਹਾਕੀ ਨਾਈਟ ਇਨ ਕੈਨੇਡਾ ਜੋ ਤਕਰੀਬਨ 75 ਸਾਲ ਚੱਲਣ ਤੋਂ ਬਾਅਦ ਉਸ 'ਤੇ ਬ੍ਰੇਕ ਲੱਗ ਗਈ ਹੈ ਇਹ ਪ੍ਰੋਗਰਾਮ ਨੈਸ਼ਨਲ ਹਾਕੀ ਲੀਗ ਗੇਮਸ ਨੂੰ ਜੋ ਬ੍ਰੌਡਕਾਸਟ ਕਰਦਾ ਹਾਕੀ ਨਾਈਟ ਇਨ ਕੈਨੇਡਾ 75 ਸਾਲਾਂ ਤੋਂ ਹੈ ਅਤੇ ਇਸ ਵੇਲੇ ਪਬਲਿਕ ਬ੍ਰੌਡਕਾਸਟਰ ਦੇ ਅਗਲੇ ਸੀਜ਼ਨ ਦੇ ਵਿੱਚ ਨਹੀਂ ਦਿਸੇਗਾ ਇੱਕ ਸਬ ਲਾਇਸੈਂਸਿੰਗ ਐਗਰੀਮੈਂਟ ਜਿਹੜਾ ਰੋਜਰ ਕਮਿਊਨੀਕੇਸ਼ਨ ਅਤੇ CBC ਦੇ ਦਰਮਿਆਨ ਹੁੰਦਾ ਉਸ ਵਿੱਚ ਜਿਸ ਦੇ ਦਰਮਿਆਨ ਹਾਕੀ ਨੈਟ ਇਨ ਕੈਨੇਡਾ ਨੂੰ ਜਿਹੜਾ ਹੈ ਉਹ ਦਿਖਾਇਆ ਜਾਂਦਾ ਉਹ ਕਹਿੰਦੇ ਇਸ ਸਾਲ ਦੇ ਸਟੈਨਲੀ ਕੱਪ ਪਲੇ ਆਫਸ ਤੋਂ ਬਾਅਦ ਉਹ ਖਤਮ ਹੋ ਗਈ ਆ ਅਤੇ ਦੋਵਾਂ ਧਿਰਾਂ ਨੇ ਆਪਣੀ ਪਾਰਟਨਰਸ਼ਿਪ 2026-27 ਲਈ ਨਹੀਂ ਰੀਨਿਊ ਕੀਤੀ ਐਕਸਟੈਂਡ ਨਹੀਂ ਕੀਤੀ ਅਤੇ ਇਹਦੇ ਵਿੱਚ ਰੋਜਰ ਦੀ 12 ਸਾਲ ਦੀ 11 ਬਿਲੀਅਨ ਦੀ ਬ੍ਰੌਡਕਾਸਟ ਰਾਈਟਸ ਡੀਲ ਹੈ ਨੈਚਰਲ ਦੇ ਨਾਲ CBC ਜਿਹੜੇ ਕਿ ਨੈਸ਼ਨਲ ਗੇਮਸ ਜਿਹੜੀਆਂ ਇਹਨਾਂ ਦੇ ਹੁੰਦੀਆਂ ਸੀਗੀਆਂ ਜੀ ਅਤੇ 4 ਪਲੇਆਫ ਰਾਊਂਡ ਜਿਹੜੇ ਹਰ ਸਾਲ ਹੁੰਦੇ ਸੀ ਅਤੇ ਇਸ ਤੋਂ ਇਲਾਵਾ ਸਪੋਰਟਸ ਨੈੱਟ ਦੇ ਨਾਲ ਅਤੇ CBC ਨੇ ਕਿਹਾ ਕਿ ਅਸੀਂ ਹੁਣ NHL ਬ੍ਰੌਡਕਾਸਟ ਜਿਹੜੀ ਹੈ ਉਹ ਨਹੀਂ ਅੱਗੇ ਕਰਾਂਗੇ ਇਹਨੂੰ ਬਹੁਤ ਵੱਡੀ ਉਹਨਾਂ ਨੇ ਦੱਸਿਆ ਪਰ ਹਾਕੀ ਨਾਈਟ ਇਨ ਕੈਨੇਡਾ ਅਤੇ ਹੋਰ ਸਾਰੀਆਂ ਚੀਜ਼ਾਂ ਇਸ ਨੂੰ ਪੰਜਾਬੀ ਵਿੱਚ ਵੀ ਬ੍ਰੌਡਕਾਸਟ ਕੀਤਾ ਜਾ ਰਿਹਾ ਸੀ ਸੋ ਲੱਗਦਾ ਹੈ ਕਿ ਉਹ ਸਾਰੀਆਂ ਚੀਜ਼ਾਂ 'ਤੇ ਬ੍ਰੇਕ ਲੱਗ ਗਈ ਹੈ ਅਤੇ ਇੱਕ ਇਤਿਹਾਸਿਕ ਪਲ ਜਿਹੜਾ ਇਸ ਗੇਮ ਨੂੰ ਲੈ ਕੇ ਉਹਦੇ ਵਿੱਚ ਇਹ ਬਦਲਾਅ ਆਉਂਦਾ ਹੋਇਆ ਬ੍ਰਿਟਿਸ਼ ਕੋਲੰਬੀਆ ਦੇ ਚਿਲੀਵੈਕ ਖੇਤਰ ਨੂੰ ਤੁਸੀਂ ਜਾਣਦੇ ਹੋ ਇਸ ਸਪੋਰਟ ਤੋਂ ਜਦੋਂ ਹੋਪ ਵੱਲੋਂ ਆਉਂਦੇ ਹਾਂ ਜੀ ਹਾਈਵੇ 1 ਦੇ ਉੱਪਰ ਤਾਂ ਚਿਲੀਵੈਕ ਟਾਊਨ ਵੀ ਆਉਂਦਾ ਹੈ ਚਿਲੀਵੈਕ ਦੇ ਵਿੱਚ ਕਲਟਸ ਲੇਕ ਹੈ ਉਹਦੇ ਨਾਲ ਅਤੇ ਉੱਥੇ ਵਾਟਰ ਪਾਰਕ ਹੈ ਵਾਟਰ ਪਾਰਕ ਦੇ ਵਿੱਚ ਕੋਈ ਇਲੈਕਟ੍ਰੀਕਲ ਫਾਲਟ ਆ ਗਿਆ ਅਤੇ ਜਿਸ ਦੇ ਨਾਲ ਦਰਜਨ ਤੋਂ ਵੱਧ ਜਿਹੜੇ ਯੂਥ ਸੀਗੇ ਜੀ ਉਸ ਵਿੱਚ ਜੋ ਇੰਜੋਏ ਕਰ ਰਹੇ ਸੀ ਵਾਟਰ ਪਾਰਕ ਵਿੱਚ ਉਹ ਜ਼ਖਮੀ ਹੋ ਗਿਆ ਤਾਂ ਉਹਨੂੰ ਹਸਪਤਾਲ ਪਹੁੰਚਾਉਣਾ ਪਿਆ ਸੋ ਇਹਦੇ ਬਾਰੇ ਜਾਂਚ ਚੱਲ ਰਹੀ ਹੈ ਸੋਮਵਾਰ ਨੂੰ ਕੱਲ੍ਹ ਸਵੇਰੇ 11:20 'ਤੇ ਕੰਮ ਹੋਇਆ ਜਿਸ ਵਿੱਚ ਗ੍ਰੇਡ 6 ਅਤੇ 7 ਦੇ ਸਟੂਡੈਂਟਸ ਦਾ ਗਰੁੱਪ ਜਿਹੜਾ ਹੈ ਪੋਰਟ ਕੁਕਟਲਮ ਦੇ ਇੱਕ ਮਿਡਲ ਸਕੂਲ ਤੋਂ ਆਇਆ ਸੀ ਅਤੇ ਲਾਈਨਅਪ ਦੇ ਵਿੱਚ ਸੀ ਅਤੇ ਇਹਦੇ ਵਿੱਚ ਇਹ ਦੱਸਿਆ ਗਿਆ ਕਿ ਇੰਸੀਡੈਂਟ ਲੱਗਦਾ ਇਸ ਤਰ੍ਹਾਂ ਕਿ ਇਲੈਕਟ੍ਰੀਕਲ ਨੁਕਸ ਹੈ ਅਤੇ ਜਿਹੜੇ ਲੋਕ ਨੇ ਉਹ ਰੇਲਿੰਗ ਜੋ ਜਿਸ ਨੂੰ ਉਹਨਾਂ ਨੇ ਹੱਥ ਲਾਇਆ ਸੀ ਅਤੇ ਉਹ ਵੇਟ ਕਰ ਰਹੇ ਸੀ ਅਤੇ ਸ਼ਾਇਦ ਉਸ ਵਿੱਚ ਕਰੰਟ ਆ ਗਿਆ ਅਤੇ 12 ਦੇ ਵਿੱਚੋਂ 2 ਨੂੰ ਜਿਹੜਾ ਹੈ ਹਸਪਤਾਲ ਪਹੁੰਚਾਇਆ ਗਿਆ ਏਅਰ ਐਂਬੂਲੈਂਸ ਦੇ ਜ਼ਰੀਏ ਸੋ ਕੁਕਟਲਮ ਸਕੂਲ ਡਿਸਟ੍ਰਿਕਟ ਅਸਿਸਟੈਂਟ ਕਮਿਊਨੀਕੇਸ਼ਨ ਡਾਇਰੈਕਟਰ ਨੇ ਦੱਸਿਆ ਕਿ ਸਟੂਡੈਂਟਸ ਜਿਹੜੇ ਨੇ ਆਪਣੇ ਪਰਿਵਾਰਾਂ ਦੇ ਨਾਲ ਨੇ ਅਤੇ ਮੈਡੀਕਲ ਕੇਅਰ ਵਿੱਚ ਹੈਗੇ ਨੇ ਸੋ ਸਪੋਰਟ ਟੀਮਸ ਵੀ ਉੱਥੇ ਭੇਜੀਆਂ ਗਈਆਂ ਅਤੇ ਇੱਕਦਮ ਹੱਥਾਂ ਪੈਰਾਂ ਦੀ ਪੈ ਗਈ ਕਿ ਇਹ ਕੀ ਹੋਇਆ ਸ਼ਾਇਦ ਲੱਗਦਾ ਤਾਂ ਇਸ ਤਰ੍ਹਾਂ ਦਾ ਕਿ ਇਲੈਕਟ੍ਰਿਕ ਸ਼ੌਕ ਜਿਹੜਾ ਹੈ ਉਹ ਲੱਗਿਆ ਕਰੰਟ ਪਿਆ ਸੋ ਇਹਦੇ ਬਾਰੇ ਇਨਵੈਸਟੀਗੇਸ਼ਨ ਅਜੇ ਤੱਕ ਵੈਸੇ ਸਾਡੇ ਕੋਲ ਅਪਡੇਟ ਪਹੁੰਚੀ ਨਹੀਂ ਸ਼ਾਇਦ RCMP ਨੇ ਇਸ ਦੀ ਜਾਂਚ ਤੋਂ ਬਾਅਦ ਅਪਡੇਟ ਕਰਨਾ ਪਰ ਇਹ ਜਿਹੜੀ ਘਟਨਾ ਹੈ ਉਹ ਹੋਈ ਹੈ ਇਸ ਤੋਂ ਇਲਾਵਾ ਜੀ ਅਗਲੀ ਗੱਲ ਵੱਲ ਕਿ ਜਿਹੜੀ ਮੌਸਮ ਦੀ ਗੱਲ ਦੱਸ ਰਹੇ ਸੀ

ਕਿ ਕਈ ਪਾਸਿਆਂ ਤੇ ਟੁਰਨੇਡੋ ਤੇ ਬਾਰਿਸ਼ ਤੇ ਹੋਰ ਇਸ ਤਰ੍ਹਾਂ ਦੀਆਂ ਗੱਲਾਂ ਨੇ ਤੇ ਦੂਸਰੇ ਪਾਸੇ ਬੈਸਟ ਕਲੋਨਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬਹੁਤ ਤੇਜ਼ੀ ਨਾਲ ਫੈਲ ਰਹੀਆਂ ਜੰਗਲੀ ਅੱਗਾਂ ਕਰਕੇ 800 ਤੋਂ ਵੱਧ ਲੋਕਾਂ ਨੂੰ ਆਪਣੇ ਘਰ ਖਾਲੀ ਕਰਨ ਲਈ ਕਹਿ ਦਿੱਤਾ ਗਿਆ। ਫਾਇਰ ਕਰੂਜ਼ ਕੰਮ ਕਰ ਰਹੇ ਨੇ। ਇੱਕ ਕੈਲਾਮਰ ਰੀਜਨਲ ਪਾਰਕ ਹੈ ਵੈਸਟ ਕਲੋਨਾ ਦੇ ਵਿੱਚ, ਉੱਥੇ ਕਿ ਅੱਗ ਇੱਕ ਸ਼ੁਰੂ ਹੋਈ ਅਤੇ ਇਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੋਕਲ ਫਾਇਰ ਚੀਫ ਨੇ ਕਿਹਾ ਕਿ ਇਸ ਰੀਜਨਲ ਪਾਰਕ ਦੇ ਵਿੱਚ ਹੀ ਅੱਗ ਸ਼ੁਰੂ ਹੋਈ ਅਤੇ ਬਹੁਤ ਸਾਰੇ ਘਰਾਂ ਨੂੰ ਇੱਕਦਮ ਖਤਰਾ ਪੈਦਾ ਹੋ ਗਿਆ ਅਤੇ ਕਈ ਘਰ ਇੰਚਾਂ ਦੇ ਫਰਕ ਨਾਲ ਬਚੇ ਨੇ। ਸਵਾਹ ਅਤੇ ਹੇਜ਼ੀ ਸਮੋਕ ਜਿਹੜਾ ਹੈ ਦੇਖਿਆ ਗਿਆ ਅਤੇ ਤੇਜ਼ ਹਵਾਵਾਂ ਵੀ ਕਈ ਜਗ੍ਹਾ ਚੱਲ ਰਹੀਆਂ ਨੇ, ਜਿਸ ਕਰਕੇ ਇਸ ਚੀਜ਼ ਨੂੰ ਕਾਬੂ ਪਾਉਣਾ ਹੋਰ ਵੀ ਮੁਸ਼ਕਲ ਹੋ ਰਿਹਾ ਜੀ। ਇਸ ਤੋਂ ਇਲਾਵਾ ਕੈਨੇਡੀਅਨ ਰੀਅਲ ਸਟੇਟ ਐਸੋਸੀਏਸ਼ਨ ਨੇ ਕਿਹਾ ਕਿ ਮਈ ਮਹੀਨੇ ਦੇ ਅੰਕੜੇ ਜਿਹੜੇ ਨੇ ਉਹਨਾਂ ਵਿੱਚ ਪਿਛਲੇ ਸਾਲ ਦੇ ਮਈ ਨਾਲੋਂ ਘੱਟ ਘਰ ਵਿਕੇ ਨੇ ਅਤੇ ਮਾਰਕੀਟ ਸੁਸਤ ਰਹੀ ਹੈ, ਪਰ ਕਹਿੰਦੇ ਸਾਨੂੰ ਇਸ਼ਾਰੇ ਮਿਲ ਰਹੇ ਨੇ ਕਿ ਮਾਰਕੀਟ ਜਿਹੜੀ ਹੈ ਪਹਿਲੀ ਵਾਰੀ ਇਸ ਸਾਲ ਦੇ ਵਿੱਚ ਥੋੜ੍ਹੀ ਜਿਹੀ ਹਿੱਲਣ ਲੱਗੀ ਹੈ, ਥੋੜ੍ਹੀ ਜਿਹੀ ਮੀਨਿੰਗਫੁੱਲ ਅਪਵਰਡ ਮੋਮੈਂਟਮ, ਇਹ ਲਫ਼ਜ਼ ਉਹਨਾਂ ਨੇ ਵਰਤਿਆ। ਔਰਗਨਾਈਜੇਸ਼ਨ ਨੇ ਕਿਹਾ ਕਿ ਹੋਮ ਸੇਲ ਜਿਹੜੇ ਨੇ ਟੋਟਲ 47,014 ਘਰ ਜਿਹੜੇ ਨੇ ਉਹ ਵਿਕਰੀ ਹੋਈ ਹੈ ਪੂਰੇ ਕੈਨੇਡਾ ਦੇ ਵਿੱਚ, ਜੋ ਕਿ ਮਈ 2025 ਦੇ ਨਾਲੋਂ ਤਕਰੀਬਨ 5% ਘੱਟ ਹੈ। ਐਕਟੀਵਿਟੀ ਜਿਹੜੀ ਕੁਛ ਵਧੀ ਹੈ ਅਤੇ ਅਪ੍ਰੈਲ ਦੇ ਨਾਲੋਂ, ਅਤੇ ਨੈਸ਼ਨਲ ਐਵਰੇਜ ਸੇਲ ਪ੍ਰਾਈਸ ਜਿਹੜੀ ਹੈ ਘਰ ਦੀ ਇਸ ਵੇਲੇ ਮਈ ਦੇ ਵਿੱਚ ਉਹ 7,02,000 ਹੈ, ਜੋ ਕਿ ਈਅਰ ਓਵਰ ਈਅਰ ਬੇਸਿਸ 'ਤੇ ਥੋੜ੍ਹੀ ਜਿਹੀ ਵਧੀ ਹੈ। ਅਤੇ CRA ਨੇ ਕਿਹਾ ਕਿ ਨਵੇਂ ਲਿਸਟਿੰਗ ਜਿਹੜੀਆਂ ਨੇ ਉਹ ਕੁਛ ਘਟੀਆਂ ਨੇ ਅਤੇ ਮਾਰਕੀਟ 'ਚ ਕੁਛ ਚੰਗੇ ਅਸਾਰ ਸਾਨੂੰ ਨਜ਼ਰ ਆ ਰਹੇ ਨੇ। ਕੈਨਾਨੈਸਕਸ ਜੋ ਹੈ ਜੀ ਅਲਬਰਟਾ ਦੇ ਵਿੱਚ ਕੈਲਗਰੀ ਤੋਂ ਲੱਗ ਗਈ ਹੈ, ਇਸ ਵਿੱਚ ਕੁਛ ਯੂਟਿਲਿਟੀ ਕੰਪਨੀਜ਼ ਜੋ ਕਿ ਟੈਕਨੋਲੋਜੀ ਵਰਤ ਕੇ ਜੋ ਅੱਗ ਲੱਗਣ ਦੀ ਜਿਹੜੀ ਮੈਂ ਪਹਿਲਾਂ ਘਟਨਾ ਦੱਸੀ, ਕਹਿੰਦੇ ਇਸ ਤਰ੍ਹਾਂ ਦੀ ਘਟਨਾ ਨੂੰ ਕਾਬੂ ਪਾਉਣ ਲਈ AI ਵਾਲੇ ਕੈਮਰੇ ਵਰਤੇ ਜਾ ਰਹੇ ਨੇ। ਬੋ ਵੈਲੀ ਦੇ ਵਿੱਚ ਅਲਟਾ ਲਿੰਕ ਵੱਲੋਂ AI ਪਾਵਰਡ ਵਾਇਲਡ ਫਾਇਰ ਡਿਟੈਕਸ਼ਨ ਕੈਮਰੇ ਜਿਹੜੇ ਨੇ ਪਿਛਲੇ ਜੂਨ ਤੋਂ ਲਾਏ ਗਏ ਨੇ ਅਤੇ ਕੁਛ ਹੋਰ ਲਾਏ ਗਏ ਨੇ ਇਸ ਕੈਨਮੋਰ ਦੇ ਆਸੇ ਪਾਸੇ, ਅਤੇ ਇਹਦੇ ਵਿੱਚ ਹਾਈਐਸਟ ਵਾਇਲਡ ਫਾਇਰ ਰਿਸਕ ਵਾਲੇ ਕੁਛ ਕੈਮਰੇ ਨੇ ਉਹਨਾਂ ਜਗ੍ਹਾ 'ਤੇ ਲਾਏ ਨੇ। ਯੂਟਿਲਿਟੀ ਦੇ 17 ਕੈਮਰੇ ਨੇ ਇਹਨਾਂ ਦੇ ਇਨਫਰਾਸਟ੍ਰਕਚਰ ਦੇ ਵਿੱਚ, ਅਤੇ ਜੋ AI ਦੇ ਨਾਲ ਅੱਗ ਲੱਗਣ ਦੀ ਘਟਨਾ ਨੂੰ ਡਿਟੈਕਟ ਕਰਨਗੇ ਅਤੇ ਉਸੇ ਵੇਲੇ ਵਾਪਸ ਫੀਡਬੈਕ ਦੇਣਗੇ, ਅਤੇ ਲੈਂਡਸਕੇਪ ਦੀ ਲਗਾਤਾਰ ਨਿਗਰਾਨੀ ਜਿਹੜੀ ਹੈ ਸਕੈਨਿੰਗ ਇਹ ਕਰਦੇ ਰਹਿਣਗੇ। ਇਹ ਕੈਮਰੇ 360 ਡਿਗਰੀ 'ਤੇ ਘੁੰਮਦੇ ਨੇ, ਇਮੇਜ ਇਹਨਾਂ ਵਿੱਚ ਫੀਡ ਕੀਤੇ ਗਏ ਹੁੰਦੇ ਨੇ AI ਮਾਡਲ ਦੇ ਜ਼ਰੀਏ ਕਿ ਜੰਗਲੀ ਅੱਗਾਂ ਜਾਂ ਹੋਰ ਚੀਜ਼ਾਂ ਨੂੰ ਤੁਸੀਂ ਜਦੋਂ ਇਹਨਾਂ ਦੇ ਵਿੱਚ ਆਵੇ ਅਤੇ ਇੱਕਦਮ ਜਿਹੜੇ ਨੇ ਇਹ ਜਵਾਬ ਦਿੰਦੇ ਨੇ। ਇੱਧਰ ਫੋਰਟ ਮੈਕਮਰੀ ਦੀ ਮੈਂ ਖਬਰ ਸਾਂਝੀ ਕਰ ਰਿਹਾ ਸਾਂ, ਜਿਵੇਂ ਮੈਂ ਦੱਸਿਆ ਸੀ ਕਿ ਪੰਜਾਬ ਦੇ ਵਿੱਚ ਕਈ ਵਾਰੀ ਇੰਡੀਆ 'ਚ ਦੇਖਦੇ ਹਾਂ ਕਿ ਲੋਕ ਅੱਕੇ ਹੋਏ ਲੋਕ ਸੜਕਾਂ ਆਪ ਰਿਪੇਅਰ ਕਰਨ ਬੈਠ ਜਾਂਦੇ ਨੇ, ਇੱਥੇ ਘਟਨਾ ਹੋਈ ਹੈ ਜੀ ਫੋਰਟ ਮੈਕਮਰੀ ਦੇ ਵਿੱਚ। ਇਹ ਮੌਸਮ ਆ ਗਿਆ ਅਤੇ ਹਾਈਵੇ 63 ਦੇ ਜਿਹੜੇ ਟੋਏ ਉਸ ਵਿੱਚ ਪੋਟ ਹੋਲਸ ਪਏ ਹੋਏ ਸੀ, ਉਹਨਾਂ ਦੇ ਵਿੱਚ ਕੁਛ ਲੋਕ ਵਾਲੰਟੀਅਰ ਆ ਗਏ ਅਤੇ ਉਹਨਾਂ ਨੇ ਕਿਹਾ ਕਿ ਲਿਆਓ ਜੇ ਸਰਕਾਰ ਨਹੀਂ ਕਰਦੀ ਤਾਂ ਅਸੀਂ ਕਰਦੇ ਹਾਂ, ਅਤੇ ਉਹ ਇਹ ਕਹਿੰਦੇ ਕਿ ਸਾਡੀਆਂ ਗੱਡੀਆਂ ਨੁਕਸਾਨ ਹੋ ਰਹੀਆਂ ਸੀ ਅਤੇ ਇਸ ਕਰਕੇ ਅਸੀਂ ਇਹ ਕੰਮ ਕਰ ਲਿਆ, ਅਤੇ ਲੋਕਾਂ ਦੇ ਟਾਇਰ ਫਟ ਰਹੇ ਸੀ, ਸਸਪੈਂਸ਼ਨ ਖਰਾਬ ਹੋ ਰਹੀਆਂ ਸੀ ਗੱਡੀਆਂ ਦੀਆਂ, ਅਤੇ ਅਸੀਂ ਕੀਤਾ। ਲੋਕਲ ਕੰਟਰੈਕਟਰਸ ਨੇ ਵੀ ਹੈਲਪ ਕੀਤੀ, ਉਹ ਵੀ ਫਰਸਟ੍ਰੇਟ ਸੀ ਸਟੇਟ ਹਾਈਵੇ ਜਿਹੜਾ ਹਾਈਵੇ ਹੈ ਹਾਈਵੇ 63 ਉਹਦੇ ਹਾਲਾਤਾਂ ਨਾਲ। ਸੋ ਸ਼ੇਵਲਸ, ਰੇਕਸ, ਅਸ਼ਫਾਲਟ, ਹੈਵੀ ਇਕੁਪਮੈਂਟ ਸਾਰਾ ਉਹਨਾਂ ਨੇ ਸਮਾਨ ਲਿਆ ਕੇ ਨਾ ਜੀ ਉਹ ਸਾਰੇ ਫਿਰ ਜਿੰਨੇ ਕੁ ਪੋਟ ਹੋਲ ਸੀਗੇ ਜੀ ਉਹ ਕੀਤੇ, ਅਤੇ ਜਿਹੜੇ ਰੋਲਰਸ ਹੁੰਦੇ ਨੇ ਉਹ ਵੀ ਉਹਨਾਂ ਨੇ ਫੇਰੇ। ਸੋ ਇਹ ਹੈ ਜੀ ਕਿ ਬਿਗ ਟੋਆ ਇਨ ਦਾ ਸੜਕ, ਉਹਨਾਂ ਨੇ ਖੁਦ ਇਹਦਾ ਇਲਾਜ ਕਰ ਲਿਆ ਜੀ। ਰੇਡੀਓ ਸੁਰ ਸੰਗਮ 'ਤੇ ਅੱਜ ਦੇ ਪ੍ਰੋਗਰਾਮ ਵਿੱਚ ਬਸ ਇੰਨਾ ਹੀ, ਹੋਲੀਆਂ ਭੁੱਲਾਂ ਚੁੱਕਾਂ ਲਈ ਖਿਮਾ ਜੀ, ਸਤਿ ਸ਼੍ਰੀ ਅਕਾਲ।

0: 94.7 FM रेडियो सुरसंगम हर हफ्ते 20 घंटे सुनो मंडे टू फ्राइडे शाम 4 टू 5 कुलदीप सिंह विचार चर्चा शाम 8 टू 9 जितेंद्र पन्नू रेडियो सुरसंगम .ca फोन 403-585-0910 रेडियो सुरसंगम
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community anytime, anywhere.
0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: The following program speaks to the South Asian community uniting the world for your listening pleasure at Fairchild Radio the multicultural spirit of Calgary CHKF 94.7 FM

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ

ਸੋ ਜੇਕਰ ਤੁਸੀਂ ਟਰੱਕ ਓਨਰ ਹੋ ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਪ੍ਰੋਗਰਾਮ ਦੇ ਅਗਲੇ ਸਪੌਂਸਰ ਨੇ ਜੀ ਵਾਈਵਾਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੋਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਸ ਦਿੰਦੇ ਨੇ ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983 YYC ਹੋਮ ਕੇਅਰ ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ ਸਾਨਰਿਜ ਮਾਲ ਦੇ ਲਾਗੇ ਨੇ ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪੁਆਇੰਟਮੈਂਟ ਦੀ ਲੋੜ ਨਹੀਂ ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ ਤੁਸੀਂ ਵਾਕ ਇਨ ਜਾ ਸਕਦੇ ਹੋ ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 587-617-4696 ਹੈ ਜੀ ਓਏਸਿਸ ਸਮਾਈਲ ਮੈਡੀਕਲ ਪ੍ਰੋਗਰਾਮ ਦੇ ਅਗਲੇ ਸਪੌਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ ਇਹਨਾਂ ਦਾ ਫੋਨ ਨੰਬਰ 403-903-6757 ਹੈ ਜੀ ਮਰਸਡੀਜ਼ ਬੈਂਜ਼ ਕੰਟਰੀ ਹਿਲਸ

0: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
1: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
0: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
1: ਤੁਹਾਡੇ ਘਰ ਦੇ ਫਰਨੀਚਰ ਦੀਆਂ ਸਭ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਬ੍ਰਿਕ ਕਲੀਅਰੈਂਸ ਸੈਂਟਰ ਮੈਟਰਸ ਸੋਫਾ ਸੈੱਟ ਅਪਲਾਈਂਸਿਸ ਇਲੈਕਟ੍ਰੋਨਿਕਸ ਤੇ ਹੋਮ ਡੈਕੋਰ ਦੀਆਂ ਜਾਨਦਾਰ ਵੈਰਾਈਟੀਆਂ ਤੇ ਸ਼ਾਨਦਾਰ ਡੀਲਾਂ ਜੇਕਰ ਤੁਸੀਂ ਵੀ ਆਪਣੇ ਸੋਹਣੇ ਘਰ ਨੂੰ ਚਾਰ ਚੰਨ ਲਗਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕੈਲਗਰੀ ਸਨਰਿਜ ਵਿੱਚ ਪੈਂਦੇ ਬ੍ਰਿਕ ਕਲੀਅਰੈਂਸ ਸੈਂਟਰ ਤੇ ਪਹੁੰਚੋ ਇਹਨਾਂ ਦੀਆਂ ਡਿਟੇਲਸ ਹਰ ਹਫਤੇ ਸਾਂਝਾ ਟਾਈਮਜ਼ ਅਖਬਾਰ ਦੇ ਵਿੱਚ ਛਪਦੀਆਂ ਨੇ ਪਤਾ ਹੈ 3451 ਸਨਰਿਜ ਵੇ ਨਾਰਥ ਈਸਟ ਕੈਲਗਰੀ ਫੋਨ ਨੰਬਰ 4037266200 403-726-6200

0: 2600 ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
1: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
0: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
1: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
0: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
1: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
0: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
2: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
0: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
1: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
3: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
1: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
3: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰੰਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਆਇਤਲ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
4: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445
6: ਓਹੋ ਅੱਜ ਫੇਰ ਨੀ ਲੋਡ ਮਿਲਿਆ
7: ਕੀ ਹੋਇਆ
6: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
7: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
3: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
1: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
3: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ
2: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲੋਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਨ੍ਹਾਂ ਹੀ ਨਹੀਂ ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ

0: ਵੀ ਕਾਲ ਕਰ ਸਕਦੇ ਹੋ 403-479-7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।
1: ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।

ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨੇ ਜਿਹੜੇ ਕਿ ਕੈਲਗਰੀ ਦੇ ਵਿੱਚ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਰਹੇ ਨੇ। ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਕਰਾਉਣੀ ਹੈ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ

ਕਰਾਉਣਾ ਚਾਹੁੰਦੇ ਹੋ ਤੇ 4034043500 ਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ ਪੰਜਾਬ ਇੰਸ਼ੋਰੈਂਸ। ਪਿਕਸਲ ਫੋਟੋ ਸਟੂਡੀਓ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਜੀ, ਜਿਹੜੇ ਕਿ ਸਵਾਨਾ ਬਾਜ਼ਾਰ ਦੇ ਵਿੱਚ ਨੇ ਤੇ ਇਹਨਾਂ ਦਾ ਸੁਨੇਹਾ ਹੈ ਕਿ ਇਹ ਪਾਸਪੋਰਟ ਸਾਈਜ਼ ਫੋਟੋ ਸਿਰਫ $7 ਦੇ ਵਿੱਚ ਬਣਾ ਕੇ ਦਿੰਦੇ ਨੇ। ਇਸ ਤੋਂ ਇਲਾਵਾ ਜੇਕਰ ਤੁਸੀਂ ਫੈਮਿਲੀ ਫੋਟੋਜ਼ ਬਣਾਉਣੀਆਂ ਨੇ ਜਾਂ ਬੱਚਿਆਂ ਦੀਆਂ ਫੋਟੋਜ਼ ਕਰਵਾਉਣਾ ਚਾਹੁੰਦੇ ਹੋ, ਪੋਰਟਰੇਟਸ ਬਣਾਉਣਾ ਚਾਹੁੰਦੇ ਹੋ, ਤਾਂ ਇਹਨਾਂ ਨੂੰ ਕਾਲ ਕਰ ਸਕਦੇ ਹੋ 4039470060 ਤੇ ਪਿਕਸਲ ਫੋਟੋ ਸਟੂਡੀਓ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਮਦਰ ਇੰਡੀਆ ਰੈਸਟੋਰੈਂਟ, ਜਿੱਥੇ ਤੁਸੀਂ ਨਾਰਥ ਅਤੇ ਸਾਊਥ ਇੰਡੀਅਨ ਫੂਡ ਦਾ ਲੁਤਫ ਉਠਾ ਸਕਦੇ ਹੋ। ਤਵੇ ਵਾਲੀ ਟਿੱਕੀ ਖਾਣ ਨੂੰ ਦਿਲ ਕਰੇ ਤੇ ਭਾਵੇਂ ਦਿਲ ਕਰੇ ਡੋਸਾ ਖਾਣ ਨੂੰ, ਤੇ ਜੇ ਦਿਲ ਕਰੇ ਚਾਟ ਖਾਣ ਨੂੰ ਤੇ ਇੱਥੇ ਚਾਟ ਦੇ ਲਾਈਵ ਕਾਊਂਟਰਸ ਵੀ ਨੇ, ਤੇ ਨਾਲ ਹੀ ਸਪੈਸ਼ਲ ਮਾਲਪੂੜੇ ਵੀ ਮਿਲਦੇ ਨੇ, ਖੀਰ ਅਤੇ ਗੁਲਗੁਲੇ ਹਰ ਸ਼ਨੀਵਾਰ ਅਤੇ ਐਤਵਾਰ ਮਿਲਦੇ ਨੇ। ਬ੍ਰੇਕਫਾਸਟ ਬਫੇ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਤੁਸੀਂ ਇੰਜੋਏ ਕਰ ਸਕਦੇ ਹੋ 40 ਪਲੱਸ ਡਿਲੀਸ਼ੀਅਸ ਆਈਟਮਸ, ਨਾਟ 14 ਇਟਸ 40 40 ਮਹਿਮਾਨਾਂ ਤੱਕ ਲਈ ਪ੍ਰਾਈਵੇਟ ਡਾਇਨਿੰਗ ਵੀ ਅਵੇਲੇਬਲ ਹੈ 24/7 24 ਘੰਟੇ ਖੁੱਲੇ ਹੁੰਦੇ ਨੇ। ਇਹ ਸਭ ਤੋਂ ਖਾਸ ਗੱਲ ਹੈ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਲੋਕੇਟਡ ਨੇ। ਇਹਨਾਂ ਦਾ ਫੋਨ ਨੰਬਰ 4039360777 ਹੈ ਜੀ। ਮਦਰ ਇੰਡੀਆ ਰੈਸਟੋਰੈਂਟ, ਮਾਂ ਦੇ ਹੱਥਾਂ ਵਰਗਾ ਸਵਾਦ।